ਸ਼ਕ ਸੰਵਤ 1948 ਦੇ ਭਾਦੋ ਮਹੀਨੇ ਦੀ 6 ਤਾਰੀਖ ਤੇ ਈਸਵੀ ਸਨ 2026 ਦੇ ਅਗਸਤ ਮਹੀਨੇ ਦੀ 31 ਤਾਰੀਖ ਹੈ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 5:58 ਅਤੇ ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ। ਇਸ ਸਭਾ ਵਿੱਚ ਅਸੀਂ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ।

0: NIFT Combined Convocation 2026 in New Delhi today. Graduating students from 18 NIFT campuses across the country will come together to celebrate the conferment of the degrees and mark the culmination of their academic journey. Nepal has intensified efforts to free hundreds of people trapped inside tunnels at hydropower projects, including the Trishuli 3A site, following Wednesday's flash floods. Rescuers, including experts from India and China, have been attempting to make contact, but have so far received no response from inside the tunnel. Hundreds of the 2,500 people reported missing are believed to be employees of Nepal's hydropower projects. Wednesday's disaster has killed at least 794 people, and more than 2,500 people are missing in Nepal. The International Cricket Council, ICC, has taken away hosting rights of the inaugural edition of the Women's Champions Trophy to be held in 2027 from Sri Lanka due to government interference in the administration of Sri Lanka cricket. According to a report, Sri Lanka was set to host the first ever edition of the women's tournament featuring six teams, including the host, but the decision could impact their participation as well. And in football, India under 20 men's national team will begin their AFC under 20 Asian Cup China 2027 qualifiers campaign against Syria at the Dostlik Stadium in Tashkent today. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਰੋਤਿਓ ਸਮਾਂ ਹੋ ਰਿਹਾ ਜੀ ਠੀਕ 6:10 ਆਓ ਹੁਣ ਜਾਣਦੇ ਹਾਂ ਅੱਜ ਦੇ ਪ੍ਰਸਾਰਿਤ ਅਤੇ ਰਿਲੇ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਦੀ ਰੂਪ ਰੇਖਾ ਬਾਰੇ ਸਰੋਤੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ ਠੀਕ 6:15 'ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ 7 ਸਮਾਂ ਰਹੇਗਾ ਪ੍ਰੋਗਰਾਮ ਸਜਰੀ ਸਵੇਰ ਦਾ ਜਿਸ ਤਹਿਤ ਅੱਜ ਦਾ ਸਿਲਸਿਲਾ ਰਹੇਗਾ ਸਾਇੰਸ ਐਂਡ ਟੈਕਨੋਲੋਜੀ ਵਿਸ਼ਾ ਹੋਵੇਗਾ ਸਮਾਰਟ ਫਾਰਮਿੰਗ ਐਗਰੀ ਟੈਕ ਡਰੋਨਸ ਸੈਂਸਰ ਅਤੇ AI ਨਾਲ ਖੇਤੀ 'ਚ ਬਦਲਾ ਪ੍ਰੋਗਰਾਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਵਾਚਕ ਹੋਣਗੇ ਸੁਖਜੀਤ ਕੌਰ 8 ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ 8:15 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ 8:30 ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ 8:40 'ਤੇ ਪ੍ਰੋਗਰਾਮ ਹੋਏਗਾ ਮਹਿਕ ਪੰਜਾਬ ਦੀ 9 ਤੋਂ 10 ਤੱਕ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ 10 ਸੁਣੋਗੇ ਪ੍ਰੋਗਰਾਮ ਗੀਤ ਪਿਟਾਰਾ 11 ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ 11:05 ਤੇ ਪ੍ਰਸਾਰਿਤ ਕਰਾਂਗੇ FM ਰੇਨਬੋ ਦਿੱਲੀ ਦੇ ਪ੍ਰਸਾਰਣ 12 ਹੋਵੇਗਾ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 12:10 ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ ਸੰਚਾਲਕ ਹੋਣਗੇ ਆਕਾਂਕਸ਼ਾ ਅਰੋੜਾ ਸਾਢੇ 12 ਹੋਵੇਗਾ ਪੈਣਾ ਦਾ ਪ੍ਰੋਗਰਾਮ ਘਰ ਪਰਿਵਾਰ ਅੱਜ ਦਾ ਸਿਲਸਿਲਾ ਹੋਵੇਗਾ ਸਿਹਤ ਸੰਭਾਲ 1:10 ਤੇ ਰਿਲੇ ਕਰਾਂਗੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ 1:15 ਤੇ ਸਾਂਝ ਪਾਵਾਂਗੇ ਤੁਹਾਡੇ ਨਾਲ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਵਿੱਚ 2 ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਿਡ ਡੇ ਨਿਊਜ਼ ਅਤੇ 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਦੁਪਹਿਰ ਸਮਾਚਾਰ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਢਾਈ ਵਜੇ ਹੋਵੇਗਾ ਪ੍ਰੋਗਰਾਮ ਸੁਰੀਲੀ ਦੁਪਹਿਰ 3 ਤੋਂ 5 ਤੱਕ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਵਿਵਿਧ ਭਾਰਤੀ ਮੁੰਬਈ ਦੁਆਰਾ ਪ੍ਰਸਾਰਿਤ ਕੀਤੇ ਜਾਣ ਵਾਲਿਆਂ ਦਾ ਅਤੇ 5 ਫਿਰ ਤੋਂ ਆਕਾਸ਼ਵਾਣੀ ਬਠਿੰਡਾ ਹਾਜ਼ਰ ਹੋਵੇਗਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਲੈ ਕੇ ਆਪਣਾ ਵਿਰਸਾ ਆਪਣਾ ਸੱਭਿਆਚਾਰ ਵਾਚਕ ਅਤੇ ਨਿਰਮਾਤਾ ਨਿਰਦੇਸ਼ਕ

ਇਹ ਸ਼ਬਦ ਸਰਵਣ ਕਰਿਆ ਭਾਈ ਦਵਿੰਦਰ ਸਿੰਘ ਸੋਢੀ ਪਾਸੋਂ ਗਾਇਨ ਕੀਤਾ ਹੋਇਆ। ਅਗਲਾ ਸ਼ਬਦ ਸਰਵਣ ਕਰਦਿਆਂ ਭਾਈ ਜੋਗਿੰਦਰ ਸਿੰਘ ਰਿਆੜ ਅਤੇ ਉਹਨਾਂ ਦੇ ਰਾਗ ਜਥੇ ਪਾਸੋਂ ਗਾਇਨ ਕੀਤਾ ਹੋਇਆ।

FM बैंड 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਸਰੋਤ ਸਰੋਤਿਓ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਸਜਰੀ ਸਵੇਰ ਦਾ ਅਤੇ ਸਟੂਡੀਓ ਦੀ ਘੜੀ 'ਤੇ ਸਮਾਂ ਹੈ ਜੀ 7:18

0: ਐਫ ਐਮ ਬੈਂਡ 101.1 ਮੈਗਾਹਰਟਸ 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ। ਸਰੋਤਿਓ, ਸਾਰੇ ਹੀ ਸਰੋਤਿਆਂ ਦਾ ਮੇਰੇ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ, ਅਤੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਗੁੱਡ ਮਾਰਨਿੰਗ। ਸਰੋਤਿਓ, ਮੈਂ ਹਾਜ਼ਰ ਹਾਂ ਤੁਹਾਡਾ ਰੇਡੀਓ ਦੋਸਤ ਅੰਮ੍ਰਿਤ ਢਿੱਲੋਂ, ਅਤੇ ਅੱਜ ਦਾ ਪ੍ਰੋਗਰਾਮ ਸਦਰੀ ਸਵੇਰ ਦੇ ਵਿੱਚ ਸਭ ਤੋਂ ਪਹਿਲਾਂ ਸੁਣਾਂਗੇ ਜੀ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ ਤਹਿਤ ਸਮਾਰਟ ਫਾਰਮਿੰਗ, ਐਗਰੀਟੈਕ, ਡਰੋਨਸ, ਸੈਂਸਰ ਅਤੇ AI ਨਾਲ ਖੇਤੀ 'ਚ ਬਦਲਾਵ, ਇਹ ਵਿਸ਼ੇ 'ਤੇ ਬੋਲਣਗੇ ਜੀ ਸੁਖਜੀਤ ਕੌਰ। ਵਾਚਕ ਹੋਣਗੇ ਨਿਰਮਾਤਾ ਨਿਰਦੇਸ਼ ਵਾਚਕ ਹੋਣਗੇ ਸੁਖਜੀਤ ਕੌਰ ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਅਤੇ ਸਰੋਤਿਓ, ਉਸ ਤੋਂ ਪਹਿਲਾਂ ਸੁਣਦੇ ਹਾਂ ਕੁਝ ਸੰਦੇਸ਼।
1: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग। कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
2: ਲੱਗਦਾ ਖੁਸ਼ਖਬਰੀ ਆਉਣ ਵਾਲੀ ਹੈ।
3: ਖੁਸ਼ਖਬਰੀ ਤਾਂ ਲੋਕਾਂ ਦੀ ਹੁੰਦੀ ਆ, ਸਾਡੀ ਤਾਂ ਦੁੱਖ ਖਬਰੀ ਹੋਵੇਗੀ। ਮੈਨੂੰ ਤੇ ਮੇਰੇ ਘਰ ਵਾਲੇ ਨੂੰ HIV ਹੈ ਤੇ ਮੈਨੂੰ ਡਰ ਹੈ ਕਿ ਮੇਰੇ ਬੱਚੇ ਨੂੰ ਵੀ HIV ਹੋਵੇਗਾ।
2: ਉਹ ਫੇਰ ਤਾਂ ਤੁਹਾਨੂੰ ਦੋ ਖੁਸ਼ਖਬਰੀਆਂ ਦਿੰਨੇ ਆ।
3: ਉਹ ਕਿਵੇਂ ਡਾਕਟਰ ਸਾਹਿਬ?
2: HIV ਨਾਲ ਜੀ ਰਹੀ ਕੋਈ ਵੀ ਲੇਡੀ EVTHS ਪ੍ਰੋਗਰਾਮ ਅਧੀਨ ARV ਦਵਾਈਆਂ ਲੈ ਕੇ ਇੱਕ ਸਿਹਤਮੰਦ ਤੇ HIV ਮੁਕਤ ਬੱਚੇ ਨੂੰ ਜਨਮ ਦੇ ਸਕਦੀ ਹੈ। ਬਸ ਸ਼ਰਤ ਇਹ ਹੈ ਕਿ ਗਰਭਵਤੀ ਹੋਣ ਤੋਂ ਬਾਅਦ ਸਰਕਾਰੀ ਹਸਪਤਾਲ ਵਿੱਚ ਡਾਕਟਰ ਦੀ ਸਲਾਹ ਨਾਲ ਸਮੇਂ ਸਿਰ ਦਵਾਈ ਸ਼ੁਰੂ ਕਰ ਲਈ ਜਾਵੇ ਤੇ ਜਣੇਪਾ ਹਮੇਸ਼ਾ ਹਸਪਤਾਲ ਵਿੱਚ ਹੀ ਕਰਵਾਇਆ ਜਾਵੇ। ਇਹ ਇਲਾਜ ਵੀ ਮੁਫਤ ਹੈ।
3: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ AIDS ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ AIDS ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
1: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
4: जिंदगी दी दौड़ विच असी अक्सर चीजा भूल जांदे हां। बहुत चंगा लगता है जदों तुहाडा कोई ख्याल रखता है, जिवें RBI ख्याल रखता है तुहाडी अनक्लेम जमा राशि दा।
5: अनक्लेम डिपॉजिट मतलब ओ बैंक खाते जिन्हां विच 10 साल जां उस तों वध समें लई कोई लेनदेन नहीं कीता होवे। ए खाते RBI दे DEA फंड विच जमा हो जांदे हन। अपने बैंक दी किसी भी शाखा विच जाओ अते अपना KYC अपडेट करवाओ अते अपने अनक्लेम डिपॉजिट वापस प्राप्त करो। RBI कहंदा है जानकार बनो, सतर्क रहो।
6: ਕਹਿ ਕੇ ਥੱਕ ਗਿਆ।
7: ਕੀ ਹੋਇਆ?
6: ਨਵਾਂ ਕਿੱਟ ਬੈਗ ਚਾਹੀਦਾ ਹੈ।
7: ਤਾਂ ਪਹਿਲਾਂ ਕਪਤਾਨ ਨੂੰ ਕਹੋ, ਜੇ ਨਾ ਸੁਣੇ ਤਾਂ ਮੈਨੇਜਰ ਨੂੰ।
6: ਕਰੈਕਟ।
7: ਤਾਂ ਇਸੇ ਤਰ੍ਹਾਂ ਪਹਿਲਾਂ ਸ਼ਿਕਾਇਤ ਬੈਂਕ ਨੂੰ ਕਰੋ। 30 ਦਿਨਾਂ ਦੇ ਅੰਦਰ ਕੋਈ ਜਵਾਬ ਜਾਂ ਹੱਲ ਨਾ ਮਿਲਣ ਤੇ CMS ਪੋਰਟਲ ਤੇ ਸ਼ਿਕਾਇਤ ਕਰੋ। ਸੋ ਪਹਿਲਾਂ ਬੈਂਕ ਫਿਰ CMS ਪੋਰਟਲ, ਨਹੀਂ ਤਾਂ ਸ਼ਿਕਾਇਤ ਹੋਵੇਗੀ ਨਾ ਮਨਜ਼ੂਰ। ਚਲੀਏ, ਲੈ ਆ ਗਿਆ ਨਵਾਂ ਕਿੱਟ ਬੈਗ। RBI ਕਹਿੰਦਾ ਹੈ
8: ਪਹਿਲਾਂ ਆਪਣਾ ਬੈਂਕ ਫਿਰ RBI ਓਮਬੁਡਸਮੈਨ।
1: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।

0: ਸਰੋਤਿਓ ਆਓ ਹੁਣ ਸੁਣਦੇ ਹਾਂ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ।
1: ਜੀ ਅੱਜ ਦਾ ਪ੍ਰੋਗਰਾਮ ਸੱਜਰੀ ਸਵੇਰ ਲੈ ਕੇ ਮੈਂ ਹਾਜ਼ਰ ਹਾਂ ਤੁਹਾਡੀ ਆਪਣੀ ਰੇਡੀਓ ਦੋਸਤ ਦੇ ਪ੍ਰੋਗਰਾਮ ਦੀ ਹੋਸਟ ਸੁਖਜੀਤ ਤੇ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਇਸ ਪਿਆਰੀ ਤੇ ਖੂਬਸੂਰਤ ਜੀ ਸਵੇਰ ਦੇ ਵਿੱਚ ਪਿਆਰ ਭਰੇ ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਐਂਡ ਗੁੱਡ ਮਾਰਨਿੰਗ।

ਹੋਰ ਸੁਣਾਓ ਸਰੋਤਿਓ, ਕਿਵੇਂ ਹੋ? ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਹੀ ਸਰੋਤੇ ਵਧੀਆ ਹੋਣਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਤੇ ਚਾਹ ਦੀਆਂ ਚੁਸਕੀਆਂ ਦੇ ਨਾਲ ਆਨੰਦ ਮਾਣ ਰਹੇ ਹੋਣਗੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦਾ। ਜੀ, ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਅੱਜ ਹੈ ਜੀ ਦਿਨ ਸੋਮਵਾਰ, ਤੇ ਸੋਮਵਾਰ ਨੂੰ ਹੁੰਦਾ ਹੈ ਜੀ ਸਾਡਾ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ, ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਇੰਸ ਐਂਡ ਟੈਕਨੋਲੋਜੀ ਬਾਰੇ ਵੀ ਗੱਲਾਂ ਹੋਣਗੀਆਂ, ਅੱਜ ਦਾ ਵਿਚਾਰ ਵੀ ਤੁਹਾਡੇ ਨਾਲ ਸਾਂਝਾ ਕੀਤਾ ਜਾਏਗਾ ਤੇ ਅੱਜ ਦੇ ਇਤਿਹਾਸ ਦੇ ਉੱਪਰ ਵੀ ਅੱਜ ਅਸੀਂ ਚਾਨਣਾ ਪਾਵਾਂਗੇ।

ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ। ਸਰੋਤਿਓ, ਸਫਲ ਇਨਸਾਨ ਉਹ ਨਹੀਂ ਜੋ ਮੌਕਿਆਂ ਦੀ ਉਡੀਕ ਕਰਦਾ ਹੈ, ਸਗੋਂ ਉਹ ਹੈ ਜੋ ਆਪਣੇ ਛੋਟੇ ਛੋਟੇ ਯਤਨਾਂ ਨਾਲ ਨਵੇਂ ਮੌਕੇ ਪੈਦਾ ਕਰਦਾ ਹੈ। ਤੇ ਹੁਣ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇੱਕ ਛੋਟੀ ਜਿਹੀ ਕਹਾਣੀ। ਇੱਕ ਵਾਰ ਇੱਕ ਬਜ਼ੁਰਗ ਕਿਸਾਨ ਆਪਣੇ ਖੇਤ ਵਿੱਚ ਅੰਬ ਦਾ ਪੌਦਾ ਲਾ ਰਿਹਾ ਸੀ। ਇੱਕ ਨੌਜਵਾਨ ਨੇ ਹੱਸਦੇ ਹੋਏ ਪੁੱਛਿਆ, ਬਾਬਾ ਜੀ, ਇਹ ਰੁੱਖ ਤਾਂ 15-20 ਸਾਲ ਬਾਅਦ ਫਲ ਦੇਵੇਗਾ, ਉਦੋਂ ਤੱਕ ਤਾਂ ਸ਼ਾਇਦ ਤੁਸੀਂ ਨਾ ਹੋਵੋ, ਫਿਰ ਇਹ ਪੌਦਾ ਕਿਉਂ ਲਾ ਰਹੇ ਹੋ? ਬਜ਼ੁਰਗ ਮੁਸਕੁਰਾਏ ਤੇ ਕਹਿਣ ਲੱਗੇ, ਪੁੱਤਰ, ਜਿੰਨਾ ਰੁੱਖਾਂ ਦੇ ਫਲ ਮੈਂ ਅੱਜ ਖਾ ਰਿਹਾ ਨਾ, ਉਹ ਵੀ ਕਿਸੇ ਹੋਰ ਨੇ ਲਾਏ ਸਨ। ਜੇ ਹਰ ਇਨਸਾਨ ਸਿਰਫ ਆਪਣੇ ਬਾਰੇ ਹੀ ਸੋਚੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਤਾਂ ਕੁਝ ਵੀ ਨਹੀਂ ਬਚੇਗਾ। ਨੌਜਵਾਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਸਨੇ ਵੀ ਫਿਰ ਉਸੇ ਹੀ ਦਿਨ ਇੱਕ ਪੌਦਾ ਲਾਇਆ। ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਚੰਗੇ ਕੰਮ ਦਾ ਫਲ ਭਾਵੇਂ ਸਾਨੂੰ ਨਾ ਮਿਲੇ, ਪਰ ਉਹ ਸਮਾਜ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਨਮੋਲ ਬਣ ਜਾਂਦਾ ਹੈ।

ਜਿਸ ਰੁੱਤੇ ਅੱਜ ਹੈ 31 ਅਗਸਤ। 31 ਅਗਸਤ ਇਤਿਹਾਸ ਦੇ ਪੱਖੋਂ ਕਾਫੀ ਮਹੱਤਵਪੂਰਨ ਦਿਨ ਹੈ ਤੇ 31 ਅਗਸਤ ਨਾਲ ਜੁੜੀਆਂ ਮਹੱਤਵਪੂਰਨ ਗੱਲਾਂ ਦੀ ਗੱਲ ਕਰੀਏ ਤਾਂ 31 ਅਗਸਤ 1919 ਨੂੰ ਪੰਜਾਬ ਦੀ ਮਹਾਨ ਕਵਿਤਰੀ, ਲੇਖਿਕਾ ਤੇ ਨਾਵਲਕਾਰ ਅਮ੍ਰਿਤਾ ਪ੍ਰੀਤਮ ਦਾ ਜਨਮ ਹੋਇਆ। ਉਹਨਾਂ ਨੇ ਪੰਜਾਬੀ ਸਾਹਿਤ ਨੂੰ ਵਿਸ਼ਵ ਪੱਧਰ ਤੇ ਪਛਾਣ ਦਵਾਈ। ਉਹਨਾਂ ਦੀ ਰਚਨਾ ਵਿਚ ਪੰਜਾਬ ਦੀ ਮਿੱਟੀ, ਔਰਤ ਦੀ ਪੀੜ ਤੇ ਮਨੁੱਖੀ ਭਾਵਨਾਵਾਂ ਦੀ ਡੂੰਘੀ ਝਲਕ ਮਿਲਦੀ ਹੈ। 31 ਅਗਸਤ 1920 ਨੂੰ ਅਮਰੀਕਾ ਦੇ ਡੈਟਰਾਇਟ ਸ਼ਹਿਰ ਵਿਚ ਰੇਡੀਓ ਰਾਹੀਂ ਖਬਰਾਂ ਦਾ ਪ੍ਰਸਾਰਣ ਕੀਤਾ ਗਿਆ। ਰੇਡੀਓ ਦੇ ਵਿਕਾਸ ਦੇ ਇਤਿਹਾਸ ਵਿਚ ਇਹ ਇਕ ਮਹੱਤਵਪੂਰਨ ਪੜਾਅ ਮੰਨਿਆ ਜਾਂਦਾ ਏ। 31 ਅਗਸਤ 1956 ਨੂੰ ਭਾਰਤ ਦੇ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸਾਦ ਨੇ ਰਾਜ ਪੁਨਰਗਠਨ ਬਿੱਲ ਨੂੰ ਮਨਜ਼ੂਰੀ ਦਿੱਤੀ। ਇਸ ਕਾਨੂੰਨ ਰਾਹੀਂ ਭਾਰਤ ਦੇ ਰਾਜਾਂ ਦੀਆਂ ਹੱਦਾਂ ਤੇ ਪ੍ਰਸ਼ਾਸਨਿਕ ਬਣਤਰ ਨੂੰ ਵੱਡੇ ਪੱਧਰ ਤੇ ਮੁੜ ਵਿਵਸਥਿਤ ਕੀਤਾ ਗਿਆ। 31 ਅਗਸਤ 1957 ਨੂੰ ਮਲਾਇਆ ਨੇ ਬਰਤਾਨਵੀ ਸ਼ਾਸਨ ਤੋਂ ਆਜ਼ਾਦੀ ਪ੍ਰਾਪਤ ਕੀਤੀ। ਅੱਜ ਵੀ ਮਲੇਸ਼ੀਆ ਦੇ ਇਤਿਹਾਸ ਦੇ ਵਿਚ ਇਹ ਦਿਨ ਬਹੁਤ ਮਹੱਤਵਪੂਰਨ ਹੈ। 31 ਅਗਸਤ 1881 ਨੂੰ ਅਮਰੀਕਾ ਵਿਚ ਪਹਿਲੀ ਟੈਨਿਸ ਚੈਂਪੀਅਨਸ਼ਿਪ ਕਰਵਾਈ ਗਈ। ਸੋ ਸਰੋਤੋ, 31 ਅਗਸਤ ਸਿਰਫ ਕੈਲੰਡਰ ਦੀ ਇਕ ਤਾਰੀਖ ਨਹੀਂ, ਸਗੋਂ ਸਾਹਿਤ, ਪੰਜਾਬੀ ਵਿਰਸੇ, ਸਿੱਖਿਆ ਇਤਿਹਾਸ, ਭਾਰਤ ਦੇ ਪ੍ਰਸ਼ਾਸਨਿਕ ਇਤਿਹਾਸ ਤੇ ਵਿਸ਼ਵ ਇਤਿਹਾਸ ਦੀਆਂ ਕਈ ਮਹੱਤਵਪੂਰਨ ਯਾਦਾਂ ਆਪਣੇ ਅੰਦਰ ਸਮੋਈ ਬੈਠੀ ਹੈ। ਇਸੇ ਲਈ ਇਤਿਹਾਸ ਸਾਨੂੰ ਸਿਰਫ ਬੀਤਿਆ ਸਮਾਂ ਨਹੀਂ ਦੱਸਦਾ, ਸਗੋਂ ਵਰਤਮਾਨ ਨੂੰ ਸਮਝਣ ਤੇ ਭਵਿੱਖ ਨੂੰ ਬਿਹਤਰ ਬਣਾਉਣ ਦੀ ਸੂਝ ਵੀ ਦਿੰਦਾ ਹੈ।

0: ਜੀ ਤੁਸੀਂ ਸੁਣ ਰਹੇ ਹੋ ਆਪਣਾ ਮਨਪਸੰਦ ਰੇਡੀਓ ਪ੍ਰੋਗਰਾਮ ਸਜਰੀ ਸਵੇਤ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡੀ ਆਪਣੀ ਰੇਡੀਓ ਦੋਸਤ ਦੇ ਪ੍ਰੋਗਰਾਮ ਦੀ ਹੋਸਟ ਸੁਖਜੀਤ ਤੇ ਅੱਜ ਆਪਾਂ ਗੱਲ ਕਰ ਰਹੇ ਹਾਂ ਇੱਕ ਅਜਿਹੇ ਵਿਸ਼ੇ ਦੀ ਜੋ ਆਉਣ ਵਾਲੇ ਸਮੇਂ ਵਿੱਚ ਸਾਡੇ ਖੇਤਾਂ ਸਾਡੇ ਕਿਸਾਨਾਂ ਤੇ ਪੂਰੇ ਖੇਤੀਬਾੜੀ ਖੇਤਰ ਦੀ ਤਸਵੀਰ ਬਦਲ ਸਕਦਾ ਹੈ ਯਾਨੀ ਕਿ ਸਮਾਰਟ ਫਾਰਮਿੰਗ ਐਗਰੀਟੈਕ ਡਰੋਨ ਸੈਂਸਰ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਖੇਤੀ ਵਿੱਚ ਬਦਲਾਅ ਜੀ ਸਰੋਤਿਓ ਉਹ ਖੇਤੀ ਜਿਸ ਵਿੱਚ ਕਦੇ ਕਿਸਾਨ ਆਸਮਾਨ ਵੱਲ ਵੇਖ ਕੇ ਮੌਸਮ ਦਾ ਅੰਦਾਜ਼ਾ ਲਾਉਂਦਾ ਸੀ ਹੁਣ ਉਹੀ ਕਿਸਾਨ ਸੈਟੇਲਾਈਟ ਡਰੋਨ ਤੇ ਮਿੱਟੀ ਦੇ ਸੈਂਸਰ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਗੀ ਟੈਕਨੋਲੋਜੀ ਦੀ ਮਦਦ ਨਾਲ ਆਪਣੇ ਖੇਤ ਬਾਰੇ ਹੋਰ ਵਧੇਰੇ ਜਾਣਕਾਰੀ ਹਾਸਲ ਕਰ ਸਕਦਾ ਹੈ
1: ਮਿਕਸਿੰਗ ਇਨ ਦਾ ਹਾਊਸ

ਸਰੋਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਸਮਾਰਟ ਖੇਤੀ ਆਖਿਰ ਹੈ ਕੀ। ਸੌਖੇ ਸ਼ਬਦਾਂ ਦੇ ਵਿੱਚ ਕਹਿ ਲਈਏ ਤਾਂ ਖੇਤ ਦੀ ਅਸਲ ਲੋੜ ਨੂੰ ਸਮਝ ਕੇ ਜਾਣਕਾਰੀ ਤੇ ਨਵੀਂ ਟੈਕਨੋਲੋਜੀ ਦੀ ਸਹਾਇਤਾ ਨਾਲ ਸਹੀ ਸਮੇਂ ਤੇ ਸਹੀ ਫੈਸਲਾ ਲੈਣਾ ਹੀ ਸਮਾਰਟ ਖੇਤੀ ਹੈ। ਪੁਰਾਣੇ ਸਮੇਂ ਵਿੱਚ ਕਿਸਾਨ ਆਪਣੇ ਤਜਰਬੇ ਨਾਲ ਫੈਸਲੇ ਕਰਦਾ ਸੀ, ਮਿੱਟੀ ਹੱਥ ਵਿੱਚ ਫੜ ਕੇ ਉਸ ਦੀ ਹਾਲਤ ਸਮਝ ਲੈਂਦਾ ਸੀ, ਪੌਦੇ ਦਾ ਰੰਗ ਦੇਖ ਕੇ ਫਸਲ ਦੀ ਸਿਹਤ ਦਾ ਅੰਦਾਜ਼ਾ ਲਾ ਲੈਂਦਾ ਸੀ, ਆਸਮਾਨ ਵੱਲ ਵੇਖ ਕੇ ਮੀਂਹ ਦਾ ਅਨੁਮਾਨ ਲਾ ਲੈਂਦਾ ਸੀ। ਇਹ ਤਜਰਬਾ ਅੱਜ ਬੇਹੱਦ ਕੀਮਤੀ ਹੈ, ਪਰ ਹੁਣ ਇਸ ਤਜਰਬੇ ਦੇ ਨਾਲ ਨਾਲ ਜੇ ਵਿਗਿਆਨ ਤੇ ਟੈਕਨੋਲੋਜੀ ਦੀ ਜਾਣਕਾਰੀ ਵੀ ਜੁੜ ਜਾਵੇ ਤਾਂ ਕਿਸਾਨ ਦੇ ਫੈਸਲੇ ਹੋਰ ਮਜ਼ਬੂਤ ਹੋ ਸਕਦੇ ਨੇ। ਇਹੀ ਹੈ ਸਮਾਰਟ ਖੇਤੀ। ਜਿਸ ਰੁੱਤ ਇੱਕ ਹੋਰ ਸ਼ਬਦ ਆਉਂਦਾ ਹੈ ਸਟੀਕ ਖੇਤੀ। ਸਟੀਕ ਖੇਤੀ ਦਾ ਕੀ ਮਤਲਬ ਹੈ? ਸਟੀਕ ਖੇਤੀ ਪੂਰੇ ਖੇਤ ਨੂੰ ਇੱਕੋ ਜਿਹਾ ਨਾ ਸਮਝਣਾ, ਸਗੋਂ ਖੇਤ ਦੇ ਵੱਖ ਵੱਖ ਹਿੱਸਿਆਂ ਦੀ ਲੋੜ ਨੂੰ ਸਮਝ ਕੇ ਪਾਣੀ, ਖਾਦ ਤੇ ਦਵਾਈ ਦੀ ਵਰਤੋਂ ਕਰਨੀ। ਉਦਾਹਰਣ ਲਈ, ਜੇ ਇੱਕ ਖੇਤ ਦੇ ਇੱਕ ਹਿੱਸੇ ਵਿੱਚ ਮਿੱਟੀ ਵਿੱਚ ਨਮੀ ਕਾਫੀ ਹੈ ਤੇ ਦੂਜੇ ਹਿੱਸੇ ਵਿੱਚ ਨਮੀ ਘੱਟ ਹੈ, ਤਾਂ ਦੋਵਾਂ ਥਾਵਾਂ ਤੇ ਇੱਕੋ ਜਿਹਾ ਪਾਣੀ ਦੇਣ ਦੀ ਬਜਾਏ ਲੋੜ ਅਨੁਸਾਰ ਪਾਣੀ ਦੇਣਾ ਵਧੇਰੇ ਸੂਝਵਾਨ ਤਰੀਕਾ ਹੋ ਸਕਦਾ ਹੈ। ਇਸੇ ਤਰ੍ਹਾਂ ਜੇ ਕਿਸੇ ਇੱਕ ਹਿੱਸੇ ਵਿੱਚ ਫਸਲ ਕਮਜ਼ੋਰ ਹੈ ਤਾਂ ਪਹਿਲਾਂ ਇਹ ਪਤਾ ਲਗਾਇਆ ਜਾਏ ਕਿ ਸਮੱਸਿਆ ਹੈ ਕੀ। ਇਸ ਨਾਲ ਬੇਲੋੜੇ ਖਰਚੇ ਨੂੰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।

ਤੇ ਸਰੋਤੇ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਡਰੋਨ ਦੀ। ਡਰੋਨ ਅੱਜ ਸਿਰਫ ਤਸਵੀਰਾਂ ਖਿੱਚਣ ਲਈ ਵਰਤੀ ਜਾਣ ਵਾਲੀ ਮਸ਼ੀਨ ਨਹੀਂ ਰਹੀ। ਖੇਤੀ ਵਿੱਚ ਡਰੋਨ ਖੇਤ ਦੀ ਉਪਰੋਂ ਨਿਗਰਾਨੀ ਕਰਨ ਵਿੱਚ ਸਹਾਇਤਾ ਕਰਦਾ ਏ। ਕਿਸਾਨ ਆਮ ਤੌਰ ਤੇ ਖੇਤ ਵਿੱਚ ਤੁਰ ਕੇ ਫਸਲ ਦੇਖਦਾ ਏ, ਪਰ ਜੇ ਖੇਤ ਬਹੁਤ ਵੱਡਾ ਹੋਵੇ ਤਾਂ ਹਰ ਕੋਨੇ ਦੇ ਵਿੱਚ ਵਾਰ ਵਾਰ ਜਾਣਾ ਤੇ ਜਾ ਕੇ ਵੇਖਣਾ ਔਖਾ ਹੋ ਸਕਦਾ ਏ। ਡਰੋਨ ਦੀ ਸਹਾਇਤਾ ਦੇ ਨਾਲ ਡਰੋਨ ਰਾਹੀਂ ਅਸੀਂ ਖੇਤ ਦੀਆਂ ਉਪਰੋਂ ਤਸਵੀਰਾਂ ਲੈ ਸਕਦੇ ਹਾਂ। ਇਨ੍ਹਾਂ ਤਸਵੀਰਾਂ ਤੋਂ ਇਹ ਪਤਾ ਲਗਾਉਣ ਵਿੱਚ ਸਹਾਇਤਾ ਮਿਲ ਸਕਦੀ ਹੈ ਕਿ ਕਿੱਥੇ ਫਸਲ ਵਧੀਆ ਏ, ਕਿੱਥੇ ਪੌਦੇ ਕਮਜ਼ੋਰ ਨੇ, ਕਿੱਥੇ ਪਾਣੀ ਦੀ ਸਮੱਸਿਆ ਹੋ ਸਕਦੀ ਹੈ ਤੇ ਕਿੱਥੇ ਕੀੜਿਆਂ ਜਾਂ ਬਿਮਾਰੀਆਂ ਦੇ ਨਿਸ਼ਾਨ ਦਿਖਾਈ ਦੇ ਰਹੇ ਨੇ। ਇਸ ਤਰ੍ਹਾਂ ਡਰੋਨ ਕਿਸਾਨ ਲਈ ਆਸਮਾਨ ਵਿੱਚ ਉੱਡਦਾ ਨਿਗਰਾਨ ਬਣ ਸਕਦਾ ਏ। ਸਰੋਤੇ, ਡਰੋਨ ਦੀ ਇੱਕ ਹੋਰ ਵਰਤੋਂ ਖੇਤੀ ਵਿੱਚ ਕੀਟਨਾਸ਼ਕਾਂ ਦੇ ਛਿੜਕਾਅ ਲਈ ਵੀ ਕੀਤੀ ਜਾ ਰਹੀ ਹੈ। ਇਸ ਨਾਲ ਉੱਚੀਆਂ ਜਾਂ ਸੰਘਣੀਆਂ ਫਸਲਾਂ ਵਿੱਚ ਕੁਝ ਹਾਲਤਾਂ ਦੌਰਾਨ ਮਨੁੱਖ ਨੂੰ ਖੇਤ ਵਿੱਚ ਵਾਰ ਵਾਰ ਦਾਖਲ ਹੋਣ ਦੀ ਲੋੜ ਘੱਟ ਸਕਦੀ ਹੈ, ਪਰ ਇੱਥੇ ਬਹੁਤ ਸਾਵਧਾਨੀ ਜ਼ਰੂਰੀ ਹੈ ਕਿ ਕਿਹੜੀ ਦਵਾਈ ਵਰਤਣੀ ਹੈ, ਕਿੰਨੀ ਮਾਤਰਾ ਚ ਵਰਤਣੀ ਹੈ, ਕਦੋਂ ਛਿੜਕਾ ਕਰਨਾ ਹੈ। ਇਹ ਫੈਸਲਾ ਆਪਣੀ ਮਰਜ਼ੀ ਨਾਲ ਨਹੀਂ ਕਰਨਾ ਚਾਹੀਦਾ। ਖੇਤੀ ਮਾਹਿਰ, ਖੇਤੀਬਾੜੀ ਵਿਭਾਗ ਜਾਂ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਸਲਾਹ ਲੈਣੀ ਚਾਹੀਦੀ ਹੈ। ਡਰੋਨ ਵੀ ਨਿਯਮਾਂ ਤੇ ਸੁਰੱਖਿਆ ਮਾਪਦੰਡਾਂ ਅਨੁਸਾਰ ਹੀ ਵਰਤਿਆ ਜਾਣਾ ਚਾਹੀਦਾ ਹੈ।

ਸਰੋਤੇ ਹੁਣ ਆਉਣੇ ਆ ਸੈਂਸਰਾਂ ਵੱਲ। ਸੈਂਸਰ ਇੱਕ ਅਜਿਹਾ ਯੰਤਰ ਹੈ ਜੋ ਕਿਸੇ ਖਾਸ ਚੀਜ਼ ਬਾਰੇ ਜਾਣਕਾਰੀ ਮਾਪਦਾ ਜਾਂ ਇਕੱਠੀ ਕਰਦਾ ਹੈ। ਖੇਤੀ ਵਿੱਚ ਮਿੱਟੀ ਦੀ ਨਮੀ ਮਾਪਣ ਵਾਲੇ ਸੈਂਸਰ ਬਹੁਤ ਲਾਭਦਾਇਕ ਹੋ ਸਕਦੇ ਨੇ। ਕਿਸਾਨ ਲਈ ਸਭ ਤੋਂ ਮਹੱਤਵਪੂਰਨ ਚੀਜ਼ਾਂ ਵਿੱਚੋਂ ਇੱਕ ਹੈ ਪਾਣੀ। ਪਾਣੀ ਜ਼ਿਆਦਾ ਹੋਵੇ ਤਾਂ ਵੀ ਨੁਕਸਾਨ ਹੋ ਸਕਦਾ ਹੈ, ਪਾਣੀ ਘੱਟ ਹੋਵੇ ਤਾਂ ਫਸਲ ਪ੍ਰਭਾਵਿਤ ਹੋ ਸਕਦੀ ਹੈ। ਇਸ ਲਈ ਸਵਾਲ ਇਹ ਨਹੀਂ ਕਿ ਪਾਣੀ ਕਦੋਂ ਲਾਉਣਾ ਹੈ, ਸਗੋਂ ਸਵਾਲ ਇਹ ਹੈ ਕਿ ਫਸਲ ਨੂੰ ਇਸ ਵੇਲੇ ਕਿੰਨੇ ਪਾਣੀ ਦੀ ਲੋੜ ਹੈ, ਤੇ ਇੱਥੇ ਸੈਂਸਰ ਕਿਸਾਨ ਦੀ ਮਦਦ ਕਰ ਸਕਦਾ ਹੈ। ਸਰੋਤੇ, ਪਾਣੀ ਸਾਡੇ ਲਈ ਸਿਰਫ ਇੱਕ ਕੁਦਰਤੀ ਸਰੋਤ ਨਹੀਂ, ਪਾਣੀ ਜੀਵਨ ਹੈ। ਅੱਜ ਜੇ ਅਸੀਂ ਪਾਣੀ ਦੀ ਬੇਲੋੜੀ ਵਰਤੋਂ ਕਰਾਂਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ। ਇਸ ਲਈ ਖੇਤੀ ਵਿੱਚ ਅਜਿਹੀ ਟੈਕਨੋਲੋਜੀ ਦੀ ਲੋੜ ਹੈ ਜੋ ਸਾਨੂੰ ਦੱਸੇ ਕਿ ਕਿੱਥੇ ਪਾਣੀ ਚਾਹੀਦਾ ਹੈ, ਕਦੋਂ ਚਾਹੀਦਾ ਹੈ, ਕਿੰਨਾ ਚਾਹੀਦਾ ਹੈ। ਇਹੀ ਹੈ ਸਮਾਰਟ ਸਿੰਚਾਈ ਦੀ ਸੋਚ। ਪਾਣੀ ਦੀ ਹਰ ਬੂੰਦ ਨੂੰ ਮੋਤੀ ਸਮਝ ਕੇ ਸਾਂਭੀਏ, ਧਰਤੀ ਮਾਂ ਦੀ ਗੋਦ ਨੂੰ ਪਿਆਰ ਦੇ ਨਾਲ ਨਿਖਾਰੀਏ। ਅੱਜ ਜੇ ਪਾਣੀ ਬਚਾ ਲਿਆ, ਕੱਲ ਜੀਵਨ ਮੁਸਕੁਰਾਏਗਾ, ਸਾਡੀ ਸੂਝਵਾਨ ਖੇਤੀ ਹੀ ਭਵਿੱਖ ਨੂੰ ਬਚਾਏਗੀ।

ਸਰੋਤੇ ਹੁਣ ਗੱਲ ਕਰ ਲਈਏ ਆਪਾਂ ਖੇਤੀਬਾੜੀ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ AI। ਇਹ ਸ਼ਬਦ ਅੱਜ ਹਰ ਖੇਤਰ ਵਿੱਚ ਸੁਣਨ ਨੂੰ ਮਿਲਦਾ ਹੈ। ਖੇਤੀ ਵਿੱਚ AI ਦਾ ਮਤਲਬ ਇਹ ਨਹੀਂ ਕਿ ਕੋਈ ਮਸ਼ੀਨ ਕਿਸਾਨ ਬਣ ਜਾਏਗੀ। ਇਸ ਦਾ ਮਤਲਬ ਇਹ ਹੈ ਕਿ ਬਹੁਤ ਸਾਰੀ ਜਾਣਕਾਰੀ ਦਾ ਵਿਸ਼ਲੇਸ਼ਣ ਕਰਕੇ ਕਿਸਾਨ ਨੂੰ ਫੈਸਲਾ ਲੈਣ ਵਿੱਚ ਸਹਾਇਤਾ ਮਿਲੇਗੀ। ਉਦਾਹਰਣ ਲਈ, ਫਸਲ ਦੀਆਂ ਹਜ਼ਾਰਾਂ ਤਸਵੀਰਾਂ ਇਕੱਠੀਆਂ ਕੀਤੀਆਂ ਗਈਆਂ ਨੇ। ਉਹਨਾਂ ਵਿੱਚੋਂ ਕਈ ਤਸਵੀਰਾਂ ਸਿਹਤਮੰਦ ਫਸਲ ਦੀਆਂ ਨੇ ਤੇ ਕਈ ਬਿਮਾਰ ਫਸਲ ਦੀਆਂ। ਕੰਪਿਊਟਰ ਇਹਨਾਂ

ਵੀਰਾਂ ਵਿੱਚੋਂ ਕੁਝ ਨਿਸ਼ਾਨੀਆਂ ਪਛਾਣਨਾ ਸਿੱਖ ਸਕਦਾ ਹੈ। ਫਿਰ ਇਹ ਨਵੀਂ ਤਸਵੀਰ ਆਉਣ ਤੇ ਇਹ ਸੰਭਾਵਿਤ ਸਮੱਸਿਆ ਬਾਰੇ ਸੰਕੇਤ ਦੇ ਸਕਦਾ ਹੈ। ਇਸ ਨਾਲ ਬਿਮਾਰੀ ਜਾਂ ਕੀੜਿਆਂ ਦੀ ਸਮੱਸਿਆ ਨੂੰ ਜਲਦੀ ਪਛਾਣਨ ਦੇ ਵਿੱਚ ਸਹਾਇਤਾ ਮਿਲ ਸਕਦੀ ਹੈ। ਸਰੋਤੋ, ਇਸ ਦੇ ਵਿੱਚ ਖੇਤੀ ਮਾਹਿਰ ਦੀ ਸਲਾਹ ਤੇ ਖੇਤ ਦੀ ਅਸਲ ਹਾਲਤ ਨੂੰ ਵੀ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਕਿਸਾਨ ਦੀ ਖੇਤੀ ਦਾ ਮੌਸਮ ਦੇ ਨਾਲ ਵੀ ਡੂੰਘਾ ਰਿਸ਼ਤਾ ਹੈ। ਮੀਂਹ ਕਦੋਂ ਪਵੇਗਾ, ਤਾਪਮਾਨ ਕਿੰਨਾ ਰਹੇਗਾ, ਹਵਾ ਕਿਹੋ ਜਿਹੀ ਰਹੇਗੀ, ਇਹਨਾਂ ਸਾਰੀਆਂ ਗੱਲਾਂ ਦਾ ਫਸਲ ਉੱਤੇ ਅਸਰ ਪੈਂਦਾ ਹੈ। ਅੱਜ ਮੌਸਮ ਦੀ ਭਵਿੱਖਬਾਣੀ ਪਹਿਲਾਂ ਨਾਲੋਂ ਵਧੇਰੇ ਜਾਣਕਾਰੀ ਦੇ ਆਧਾਰ ਤੇ ਕੀਤੀ ਜਾਂਦੀ ਹੈ। ਜੇ ਕਿਸਾਨ ਨੂੰ ਪਹਿਲਾਂ ਹੀ ਪਤਾ ਲੱਗ ਜਾਏ ਕਿ ਆਉਣ ਵਾਲੇ ਦਿਨਾਂ ਵਿੱਚ ਮੀਂਹ ਦੀ ਸੰਭਾਵਨਾ ਹੈ ਤਾਂ ਉਹ ਸਿੰਚਾਈ ਜਾਂ ਕੁਝ ਹੋਰ ਖੇਤੀ ਕਾਰਜਾਂ ਬਾਰੇ ਆਪਣੀ ਯੋਜਨਾ ਬਦਲ ਸਕਦਾ ਹੈ। ਇਸ ਤਰ੍ਹਾਂ ਮੌਸਮ ਦੀ ਜਾਣਕਾਰੀ ਵੀ ਸਮਾਰਟ ਖੇਤੀ ਦਾ ਮਹੱਤਵਪੂਰਨ ਹਿੱਸਾ ਬਣ ਸਕਦੀ ਹੈ। ਸਰੋਤਿਓ, ਅੱਜ ਲਗਭਗ ਹਰ ਇਨਸਾਨ ਦੇ ਹੱਥ ਵਿੱਚ ਮੋਬਾਈਲ ਹੈ। ਇਹ ਮੋਬਾਈਲ ਕਿਸਾਨ ਲਈ ਸਿਰਫ ਗੱਲ ਕਰਨ ਦਾ ਸਾਧਨ ਨਹੀਂ ਰਹਿ ਗਿਆ। ਇਸ ਰਾਹੀਂ ਕਿਸਾਨ ਮੌਸਮ ਦੀ ਜਾਣਕਾਰੀ ਲੈ ਸਕਦਾ ਹੈ, ਖੇਤੀ ਸੰਬੰਧੀ ਸਲਾਹ ਪ੍ਰਾਪਤ ਕਰ ਸਕਦਾ ਹੈ, ਮੰਡੀ ਦੀ ਜਾਣਕਾਰੀ ਵੇਖ ਸਕਦਾ ਹੈ, ਫਸਲਾਂ ਬਾਰੇ ਜਾਣਕਾਰੀ ਹਾਸਲ ਕਰ ਸਕਦਾ ਹੈ ਤੇ ਕਈ ਸਰਕਾਰੀ ਸੇਵਾਵਾਂ ਤੱਕ ਪਹੁੰਚ ਕਰ ਸਕਦਾ ਹੈ। ਇਸ ਲਈ ਅੱਜ ਦਾ ਕਿਸਾਨ ਹੱਥ ਵਿੱਚ ਮੋਬਾਈਲ ਤੇ ਦਿਲ ਵਿੱਚ ਮਿੱਟੀ ਨਾਲ ਜੁੜਿਆ ਤਜਰਬਾ ਦੋਵਾਂ ਨੂੰ ਨਾਲ ਲੈ ਕੇ ਚੱਲ ਸਕਦਾ ਹੈ। ਸਰੋਤੇ, ਹੁਣ ਸਾਡੇ ਦਿਮਾਗ ਦੇ ਵਿੱਚ ਇੱਕ ਸਵਾਲ ਆਉਂਦਾ ਹੈ ਕਿ ਸਮਾਰਟ ਖੇਤੀ ਸਿਰਫ ਵੱਡੇ ਕਿਸਾਨਾਂ ਲਈ ਹੀ ਹੈ? ਇਹ ਬਹੁਤ ਮਹੱਤਵਪੂਰਨ ਸਵਾਲ ਹੈ। ਹਰ ਕਿਸਾਨ ਲਈ ਡਰੋਨ ਖਰੀਦਣਾ ਸੰਭਵ ਨਹੀਂ, ਹਰ ਕਿਸਾਨ ਲਈ ਮਹਿੰਗੇ ਸੈਂਸਰ ਲਗਵਾਉਣਾ ਵੀ ਆਸਾਨ ਨਹੀਂ, ਪਰ ਇਸ ਦਾ ਮਤਲਬ ਇਹ ਨਹੀਂ ਕਿ ਛੋਟਾ ਕਿਸਾਨ ਟੈਕਨਾਲੋਜੀ ਤੋਂ ਦੂਰ ਰਹੇ। ਕਈ ਥਾਵਾਂ ਤੇ ਸੇਵਾ ਦੇ ਰੂਪ ਵਿੱਚ ਡਰੋਨ ਉਪਲਬਧ ਹੋ ਸਕਦੇ ਨੇ। ਕਿਸਾਨ ਸਮੂਹ, ਸਹਿਕਾਰੀ ਸੰਸਥਾਵਾਂ ਜਾਂ ਸੇਵਾ ਕੇਂਦਰ ਮਿਲ ਕੇ ਵੀ ਟੈਕਨਾਲੋਜੀ ਦੀ ਵਰਤੋਂ ਕਰ ਸਕਦੇ ਨੇ ਤੇ ਇਸ ਦੇ ਲਈ ਸੋਚ ਇਹੀ ਹੋਣੀ ਚਾਹੀਦੀ ਹੈ ਕਿ ਮੈਨੂੰ ਹਰ ਮਸ਼ੀਨ ਖਰੀਦਣੀ ਨਹੀਂ, ਮੈਨੂੰ ਲੋੜ ਅਨੁਸਾਰ ਸਹੀ ਟੈਕਨਾਲੋਜੀ ਵਰਤਣੀ ਹੈ। ਸਰੋਤਿਓ, ਇੱਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ, ਟੈਕਨਾਲੋਜੀ ਕਿਸਾਨ ਦੀ ਥਾਂ ਨਹੀਂ ਲੈ ਸਕਦੀ। ਮਸ਼ੀਨ ਨੂੰ ਇਹ ਨਹੀਂ ਪਤਾ ਕਿ ਮਿੱਟੀ ਨਾਲ ਕਿਸਾਨ ਦਾ ਰਿਸ਼ਤਾ ਕੀ ਹੈ। ਮਸ਼ੀਨ ਨੂੰ ਇਹ ਵੀ ਨਹੀਂ ਪਤਾ ਕਿ ਇੱਕ ਬੀਜ ਦੇ ਪਿੱਛੇ ਕਿਸਾਨ ਦੀ ਕਿੰਨੀ ਉਮੀਦ ਹੁੰਦੀ ਹੈ। ਮਸ਼ੀਨ ਜਾਣਕਾਰੀ ਦੇ ਸਕਦੀ ਹੈ, ਫੈਸਲਾ ਕਿਸਾਨ ਕਰਦਾ ਹੈ। ਇਸ ਲਈ ਕਿਸਾਨ ਦਾ ਤਜਰਬਾ ਤੇ ਟੈਕਨਾਲੋਜੀ ਦਾ ਗਿਆਨ ਜਦੋਂ ਦੋਵੇਂ ਇਕੱਠੇ ਹੋ ਜਾਣ ਤਾਂ ਖੇਤੀ ਹੋਰ ਮਜ਼ਬੂਤ ਹੋ ਸਕਦੀ ਹੈ।

ਹੁਣ ਸਮਾਰਟ ਖੇਤੀ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਇਸ ਦੇ ਨਾਲ ਪਹਿਲਾ ਫਾਇਦਾ ਤਾਂ ਇਹੀ ਹੈ ਸਰੋਤਿਓ ਕਿ ਪਾਣੀ ਦੀ ਬਚਤ ਹੁੰਦੀ ਹੈ ਤੇ ਲੋੜ ਅਨੁਸਾਰ ਸਿੰਚਾਈ ਕਰਨ ਵਿੱਚ ਸਹਾਇਤਾ ਮਿਲਦੀ ਹੈ। ਇਸ ਦੇ ਵਿੱਚ ਅਗਲਾ ਫਾਇਦਾ ਖਾਦਾਂ ਦੀ ਸਹੀ ਵਰਤੋਂ ਹੈ ਕਿ ਜਿੱਥੇ ਜਿੰਨੀ ਲੋੜ ਹੋਵੇ ਉੱਥੇ ਓਨੀ ਵਰਤੋਂ ਕਰਨ ਦੀ ਯੋਜਨਾ ਬਣ ਸਕਦੀ ਹੈ। ਸਮਾਰਟ ਖੇਤੀ ਦੀ ਸਹਾਇਤਾ ਦੇ ਨਾਲ ਕੀੜਿਆਂ ਤੇ ਬਿਮਾਰੀਆਂ ਦੀ ਪਛਾਣ ਹੁੰਦੀ ਹੈ ਤੇ ਸਮੱਸਿਆ ਨੂੰ ਜਲਦੀ ਪਛਾਣਨ ਦੇ ਵਿੱਚ ਇਹ ਤਕਨਾਲੋਜੀ ਸਾਨੂੰ ਸਹਾਇਤਾ ਦਿੰਦੀ ਹੈ। ਇਸ ਦੇ ਨਾਲ ਸਮੇਂ ਦੀ ਬਚਤ ਹੁੰਦੀ ਹੈ ਕਿਉਂਕਿ ਡਰੋਨ ਤੇ ਹੋਰ ਤਕਨਾਲੋਜੀ ਖੇਤ ਦੀ ਨਿਗਰਾਨੀ ਨੂੰ ਤੇਜ਼ ਕਰ ਸਕਦੀ ਹੈ। ਸਰੋਤੋ ਇਸ ਨਾਲ ਮਿਹਨਤ ਦੀ ਵੀ ਬਚਤ ਹੁੰਦੀ ਹੈ ਕਿਉਂਕਿ ਕੁਝ ਕੰਮ ਮਸ਼ੀਨਾਂ ਦੀ ਸਹਾਇਤਾ ਨਾਲ ਕੀਤੇ ਜਾ ਸਕਦੇ ਨੇ। ਇਸ ਦੇ ਨਾਲ ਖਰਚੇ ਨੂੰ ਕਾਬੂ ਕਰਨ ਦੇ ਵਿੱਚ ਵੀ ਸਹਾਇਤਾ ਮਿਲਦੀ ਹੈ ਕਿਉਂਕਿ ਬੇਲੋੜੀ ਵਰਤੋਂ ਘਟਣ ਨਾਲ ਖਰਚਾ ਘਟਾਉਣ ਦੀ ਸੰਭਾਵਨਾ ਬਣ ਸਕਦੀ ਹੈ ਤੇ ਇਸ ਤਕਨਾਲੋਜੀ ਦੇ ਨਾਲ ਕਿਸਾਨ ਫੈਸਲੇ ਵਧੇਰੇ ਜਾਣਕਾਰੀ ਦੇ ਆਧਾਰ ਤੇ ਲੈ ਸਕਦਾ ਹੈ। ਸਰੋਤੋ ਇਹ ਹਮੇਸ਼ਾ ਹੀ ਹੁੰਦਾ ਹੈ ਕਿ ਟੈਕਨੋਲੋਜੀ ਫਾਇਦਿਆਂ ਦੇ ਨਾਲ ਨਾਲ ਚੁਣੌਤੀਆਂ ਵੀ ਲੈ ਕੇ ਆਉਂਦੀ ਹੈ ਤੇ ਇਸ ਦੇ ਵਿੱਚ ਆਪਾਂ ਜੇ ਚੁਣੌਤੀਆਂ ਦੀ ਗੱਲ ਕਰੀਏ ਤਾਂ ਕੁਝ ਕੁ ਚੁਣੌਤੀਆਂ ਸਾਡੇ ਸਾਹਮਣੇ ਇਹ ਆਉਂਦੀਆਂ ਨੇ ਕਿ ਤਕਨਾਲੋਜੀ ਜਿਹੜੀ ਹੈ ਉਹ ਮਹਿੰਗੀ ਹੋ ਸਕਦੀ ਹੈ। ਕਈ ਕਿਸਾਨਾਂ ਨੂੰ ਇਸ ਦੀ ਸਿਖਲਾਈ ਦੀ ਲੋੜ ਪੈ ਸਕਦੀ ਹੈ। ਹਰ ਇਲਾਕੇ ਵਿੱਚ ਇੱਕੋ ਜਿਹੀ ਸਹੂਲਤ ਉਪਲਬਧ ਨਹੀਂ ਹੁੰਦੀ। ਕਈ ਵਾਰ ਬਿਜਲੀ ਜਾਂ ਇੰਟਰਨੈਟ ਦੀ ਸਮੱਸਿਆ ਵੀ ਆ ਸਕਦੀ ਹੈ। ਇਸ ਲਈ ਜ਼ਰੂਰੀ ਹੈ ਕਿ ਤਕਨਾਲੋਜੀ ਕਿਸਾਨ ਦੀ ਲੋੜ ਮੁਤਾਬਕ ਹੋਵੇ। ਸਿਰਫ ਇਸ ਲਈ ਕੋਈ ਮਸ਼ੀਨ ਨਹੀਂ ਖਰੀਦਣੀ ਕਿ ਉਹ ਨਵੀਂ ਹੈ। ਪਹਿਲਾਂ ਲੋੜ ਸਮਝੋ, ਫੇਰ ਤਕਨਾਲੋਜੀ ਚੁਣੋ। ਸਰੋਤਿਓ, ਅੱਜ ਦੀ ਖੇਤੀ ਦੀ ਗੱਲ ਕਰਦੇ ਸਮੇਂ ਇੱਕ ਹੋਰ ਸ਼ਬਦ ਬਹੁਤ ਮਹੱਤਵਪੂਰਨ ਹੈ, ਟਿਕਾਊ ਖੇਤੀ। ਇਸ ਦਾ ਭਾਵ ਹੈ ਅੱਜ ਵੀ ਖੇਤੀ ਕਰੀਏ ਪਰ ਅਜਿਹੇ ਤਰੀਕੇ ਨਾਲ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਖੇਤੀ ਕਰ ਸਕਣ। ਮਿੱਟੀ ਦੀ ਸਿਹਤ ਬਚੇ, ਪਾਣੀ ਬਚੇ, ਕੁਦਰਤੀ ਸਰੋਤ ਬਚਣ, ਖਰਚਾ ਕਾਬੂ ਵਿੱਚ ਰਹੇ, ਕਿਸਾਨ ਦੀ ਆਮਦਨ ਮਜ਼ਬੂਤ ਹੋਵੇ। ਇਸ ਲਈ ਸਮਾਰਟ ਖੇਤੀ ਦਾ ਅਸਲ ਮਕਸਦ ਸਿਰਫ ਵਧੇਰੇ ਪੈਦਾਵਾਰ ਨਹੀਂ ਹੋਣਾ ਚਾਹੀਦਾ। ਮਕਸਦ ਹੋਣਾ ਚਾਹੀਦਾ ਹੈ ਸਹੀ ਪੈਦਾਵਾਰ, ਸਹੀ ਸਰੋਤਾਂ ਦੀ ਵਰਤੋਂ ਤੇ ਧਰਤੀ ਦੀ ਸੰਭਾਲ। ਸਰੋਤੇ, ਪੰਜਾਬ ਨੇ ਹਮੇਸ਼ਾ ਹੀ ਨਵੀਂ ਤਕਨਾਲੋਜੀ ਨੂੰ ਅਪਣਾਇਆ ਹੈ। ਬਲਦਾਂ ਤੋਂ ਟਰੈਕਟਰ ਤੱਕ ਦਾ ਸਫ਼ਰ, ਹੱਥੀ ਕਟਾਈ ਤੋਂ ਮਸ਼ੀਨੀ ਕਟਾਈ ਤੱਕ ਦਾ ਸਫ਼ਰ, ਹੁਣ ਸਮਾਰਟ ਖੇਤੀ ਵੱਲ ਵੱਧਦਾ ਸਫ਼ਰ, ਇਹ ਸਾਰੇ ਬਦਲਾਅ ਸਾਡੇ ਸਾਹਮਣੇ ਨੇ। ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਹੈ ਖੇਤ ਦੀ ਮਿੱਟੀ ਆਪ ਆਪਣੀ ਹਾਲਤ ਬਾਰੇ ਜਾਣਕਾਰੀ ਦੇਵੇ, ਡਰੋਨ ਫਸਲ ਦੀ ਨਿਗਰਾਨੀ ਕਰਨ, ਕੰਪਿਊਟਰ ਸੰਭਾਵਿਤ ਬਿਮਾਰੀ ਬਾਰੇ ਚੇਤਾਵਨੀ ਦੇਵੇ, ਮੌਸਮ ਦੀ ਜਾਣਕਾਰੀ ਕਿਸਾਨਾਂ ਦੇ ਮੋਬਾਈਲ ਤੱਕ ਪਹੁੰਚੇ ਤੇ ਸਿੰਚਾਈ ਵੀ ਲੋੜ ਅਨੁਸਾਰ ਹੋਵੇ। ਪਰ ਇਸ ਸਾਰੇ ਬਦਲਾਅ ਦੇ ਵਿਚਕਾਰ ਇੱਕ ਚੀਜ਼ ਨਹੀਂ ਬਦਲਣੀ ਚਾਹੀਦੀ, ਕਿਸਾਨ ਦਾ ਧਰਤੀ ਨਾਲ ਪਿਆਰ। ਸਰੋਤਿਓ, ਕਿਸਾਨ ਜਦੋਂ ਵੀ ਖੇਤ ਵਿੱਚ ਬੀਜ ਪਾਉਂਦਾ ਹੈ ਤਾਂ ਉਹ ਸਿਰਫ ਬੀਜ ਨਹੀਂ ਪਾਉਂਦਾ, ਉਹ ਉਮੀਦ ਪਾਉਂਦਾ ਹੈ, ਉਹ ਆਪਣੇ ਬੱਚਿਆਂ ਦਾ ਭਵਿੱਖ ਪਾਉਂਦਾ ਹੈ, ਆਪਣੇ ਪਰਿਵਾਰ ਦੀ ਖੁਸ਼ੀ ਪਾਉਂਦਾ ਹੈ ਤੇ ਜਦੋਂ ਉਹ ਫਸਲ ਨੂੰ ਲਹਿਰਾਉਂਦਾ ਵੇਖਦਾ ਹੈ ਤਾਂ ਉਸਦੀ ਖੁਸ਼ੀ ਦਾ ਕੋਈ ਮੁੱਲ ਨਹੀਂ ਹੁੰਦਾ। ਇਸ ਲਈ ਜੇ ਤਕਨਾਲੋਜੀ ਉਸਦੀ ਮਿਹਨਤ ਨੂੰ ਥੋੜਾ ਸੌਖਾ ਕਰ ਸਕਦੀ ਹੈ, ਜੇ ਤਕਨਾਲੋਜੀ ਪਾਣੀ ਦੀ ਇੱਕ ਬੂੰਦ ਬਚਾ ਸਕਦੀ ਹੈ, ਜੇ ਤਕਨਾਲੋਜੀ ਖੇਤ ਵਿੱਚ ਬਿਮਾਰੀ ਨੂੰ ਜਲਦੀ ਪਛਾਣਨ ਦੇ ਵਿੱਚ ਸਹਾਇਤਾ ਕਰ ਸਕਦੀ ਹੈ ਤਾਂ ਸਾਨੂੰ ਇਸ ਤਕਨਾਲੋਜੀ ਨੂੰ ਸਮਝਣ ਅਤੇ ਸਹੀ ਤਰੀਕੇ ਨਾਲ ਵਰਤਣ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਸਰੋਤਿਓ, ਅੱਜ ਦੀ ਪੂਰੀ ਗੱਲਬਾਤ ਨੂੰ ਜੇ ਇੱਕ ਵਾਕ ਵਿੱਚ ਕਹੀਏ ਤਾਂ ਸਮਾਰਟ ਖੇਤੀ ਦਾ ਮਤਲਬ ਮਸ਼ੀਨਾਂ ਨਾਲ ਖੇਤੀ ਕਰਨਾ ਨਹੀਂ, ਸਗੋਂ ਜਾਣਕਾਰੀ ਤੇ ਤਕਨਾਲੋਜੀ ਦੀ ਮਦਦ ਨਾਲ ਹੋਰ ਸੂਝਵਾਨ ਤਰੀਕੇ ਨਾਲ ਖੇਤੀ ਕਰਨੀ ਹੈ। ਕਿਸਾਨ ਦਾ ਤਜਰਬਾ ਰਹੇ, ਮਿੱਟੀ ਨਾਲ ਰਿਸ਼ਤਾ ਰਹੇ, ਕੁਦਰਤ ਦੀ ਸੰਭਾਲ ਰਹੇ ਤੇ ਨਾਲ ਹੀ ਨਾਲ ਨਵੀਂ ਤਕਨਾਲੋਜੀ ਦਾ ਸਹਾਰਾ ਮਿਲੇ, ਇਹੀ ਸਾਡੀ ਖੇਤੀ ਦਾ ਸੁੰਦਰ ਭਵਿੱਖ ਹੋ ਸਕਦਾ ਹੈ। ਜੀ, ਇਸੇ ਸੁਨੇਹੇ ਦੇ ਨਾਲ ਅੱਜ ਦਾ ਪ੍ਰੋਗਰਾਮ ਸਾਇੰਸ ਐਂਡ ਟੈਕਨੋਲੋਜੀ ਮੈਨੂੰ ਯਾਨੀ ਕਿ ਸੁਖਜੀਤ ਨੂੰ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਅਗਲੀ ਵਾਰ ਫਿਰ ਮਿਲਾਂਗੇ ਇੱਕ ਨਵੀਂ ਜਾਣਕਾਰੀ ਦੇ ਨਾਲ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

ਅਗਲੀ ਖਬਰ ਹੈ ਜਿਹੜੀ ਉਹ ਵੀ ਦੈਨਿਕ ਜਾਗਰਣ ਤੋਂ ਹੈ ਜੀ, ਕਿ ਨਾਮ ਬਦਲਨੇ ਸੇ ਮਾਲਿਕਾਨਾ ਹੱਕ ਖਤਮ ਨਹੀਂ ਹੋਗਾ, ਸੁਪਰੀਮ ਕੋਰਟ ਕਾ ਅਹਿਮ ਨਿਰਣੈ। ਸ਼ੀਰਸ਼ ਅਦਾਲਤ ਨੇ ਕਿਹਾ, ਅਭਿਲੇਖ ਮੇਂ ਨਾਮੰਤਰਣ ਮੁੱਖ ਰੂਪ ਸੇ ਰਾਜਸਵ ਸੰਬੰਧੀ ਉਦੇਸ਼ੋਂ ਕੇ ਲੀਏ ਹੋਤਾ ਹੈ, ਯਹ ਪ੍ਰਵਿਸ਼ਟ ਨਾ ਹੋ ਤੋ ਸਮਾਵੇਵਿਤ ਕਾ ਸਿਰਜਨ ਕਰਤੀ ਹੈ ਔਰ ਨਾ ਹੀ ਸਮਾਪਤ ਕਰਤੀ ਹੈ। ਇਹ ਖਬਰ ਲੱਗੀ ਹੈ ਜੀ ਨਵੀਂ ਦਿੱਲੀ ਤੋਂ।

ਅਗਲੀ ਖਬਰ ਹੈ ਜੀ ਪੰਜਾਬੀ ਟ੍ਰਿਬਿਊਨ ਤੇ ਮੁੱਖ ਪੰਨੇ ਤੋਂ ਖਬਰ ਲਿਖੀ ਹੈ ਜੀ ਦਿੱਲੀ ਤੋਂ ਰੂਸ ਨੂੰ ਪੈਟਰੋਲ ਸਪਲਾਈ ਕਰ ਰਿਹਾ ਹੈ ਭਾਰਤ ਸਮੁੰਦਰੀ ਜਹਾਜ਼ਾਂ

ਦੀ ਆਵਾਜਾਈ ਦੇ ਅੰਕੜੇ ਦਰਸਾਉਂਦੇ ਹਨ ਕਿ ਰੂਸ ਨੂੰ ਭਾਰਤ ਤੋਂ ਪੈਟਰੋਲ ਭੇਜਿਆ ਜਾ ਰਿਹਾ ਹੈ। ਰੂਸ ਲਈ ਭਾਰਤ ਪ੍ਰਮੁੱਖ ਸਪਲਾਇਰ ਵਜੋਂ ਉਭਰਿਆ ਹੈ। ਇਸ ਦਾ ਕਾਰਨ ਯੂਕਰੇਨੀਅਨ ਡਰੋਨ ਹਮਲਿਆਂ ਕਾਰਨ ਰਿਫਾਇਨਰੀਆਂ ਦੇ ਕੰਮ 'ਚ ਪਿਆ ਅੜਿੱਕਾ ਅਤੇ ਰੂਸ ਵੱਲੋਂ ਈਂਧਨ ਦਾ ਦਰਾਮਦ ਵਿੱਚ ਵਾਧਾ ਕਰਨਾ ਹੈ। ਅਗਲੀ ਖਬਰ ਵੀ ਪੰਜਾਬੀ ਟ੍ਰਿਬਿਊਨ ਦੇ ਮੁੱਖ ਪੰਨੇ ਤੋਂ ਹੈ। ਖਬਰ ਲੱਗੀ ਹੈ ਜੀ ਪਟਿਆਲਾ ਤੋਂ, ਪੰਜਾਬੀ ਯੂਨੀਵਰਸਿਟੀ ਨੇ ਫੀਸਾਂ ਦਾ ਵਾਧਾ ਵਾਪਸ ਲਿਆ। ਇੱਕ ਖੇਡ ਜਗਤ ਦੀ ਖਬਰ ਵੀ ਜਿਹੜੀ ਹੈ ਉਹ ਪੰਜਾਬੀ ਟ੍ਰਿਬਿਊਨ ਦੇ ਮੁੱਖ ਪੰਨੇ 'ਤੇ ਲੱਗੀ ਹੈ ਜੀ। ਜਰਮਨੀ ਨੇ ਚੌਥੀ ਵਾਰ ਹਾਕੀ ਆਲਮੀ ਕੱਪ ਜਿੱਤਿਆ। ਬੈਲਜੀਅਮ ਵਿੱਚ ਖੇਡੇ ਗਏ ਹਾਕੀ ਆਲਮੀ ਕੱਪ ਦੇ ਫਾਈਨਲ ਮੁਕਾਬਲੇ 'ਚ ਪਿਛਲੀ ਚੈਂਪੀਅਨ ਜਰਮਨੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪੇਨ ਨੂੰ 1-0 ਨਾਲ ਹਰਾ ਕੇ ਮੈਚ ਦਾ ਫਾਈਨਲ ਜਿੱਤਿਆ ਹੈ ਜੀ। ਮੈਚ ਦਾ ਫੈਸਲਾਕੁੰਨ ਗੋਲ 44ਵੇਂ ਮਿੰਟ ਵਿੱਚ ਜਰਮਨੀ ਦੇ ਮਾਈਕਲ ਸਟਰਫਨ ਨੇ ਕੀਤਾ। ਅਗਲੀ ਖਬਰ ਵੀ ਹੈ ਜਿਹੜੀ ਉਹ ਪੰਜਾਬੀ ਟ੍ਰਿਬਿਊਨ ਦੇ ਮੁੱਖ ਪੰਨੇ ਤੋਂ ਹੈ ਜੀ। ਨੀਟ ਦੀ ਪ੍ਰੀਖਿਆ 'ਚ ਮੁੜ ਗੜਬੜ। ਜੈਪੁਰ ਦੇ ਦੋ ਕੇਂਦਰਾਂ 'ਚ ਤਕਨੀਕੀ ਖਰਾਬੀ ਸਾਹਮਣੇ ਆਈ। 5 ਸਤੰਬਰ ਨੂੰ ਮੁੜ ਪ੍ਰੀਖਿਆ ਹੋਵੇਗੀ। ਦੇਸ਼ 'ਚ 2.63 ਲੱਖ ਤੋਂ ਵੱਧ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ।

ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਨਾਂ ਦਾ। ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ ਠੀਕ 7:59:36 ਦਾ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਠੀਕ 8 ਵਜੇ ਸੁਣੋਗੇ ਹਿੰਦੀ ਵਿੱਚ ਖ਼ਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, ਅਤੇ 8:15 ਅੰਗਰੇਜ਼ੀ ਵਿੱਚ ਖ਼ਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ ਉਸ ਤੋਂ ਬਾਅਦ 8:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖ਼ਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ಈ ಆಕಾಶವಾಣಿ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸ਼ਾਂਘਾਈ ਸਹਿਯੋਗ ਸੰਗਠਨ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਕਿਰਗਿਸਤਾਨ ਦੇ ਬਿਸ਼ਕੇਕ ਪਹੁੰਚੇ ਸੰਮੇਲਨ ਦੌਰਾਨ ਵੱਖਰੇ ਤੌਰ ਤੇ ਕਈ ਨੇਤਾਵਾਂ ਨਾਲ ਮੁਲਾਕਾਤ ਕਰਨਗੇ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਦੇ ਮਾਲੀ ਸਾਲ 2026-27 ਵਿਚ 7% ਜਾਂ ਇਸ ਤੋਂ ਵੱਧ ਦੀ ਆਰਥਿਕ ਵਿਕਾਸ ਦਰ ਬਣਾਈ ਰੱਖਣ ਦੀ ਉਮੀਦ ਏ ਨੇਪਾਲ 'ਚ ਤਬਾਹਕੁਨ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 794 ਹੋਈ 2500 ਤੋਂ ਵੱਧ ਲੋਕ ਅਜੇ ਵੀ ਲਾਪਤਾ ਅਮਰੀਕਾ ਨੇ ਹੋਰਮੁਸ ਪਣਜੋੜ ਵਿਚ ਲਾਰਕ ਟਾਪੂ ਤੇ ਇਰਾਨੀ ਫੌਜੀ ਟਿਕਾਣਿਆਂ ਤੇ ਹਮਲਾ ਕੀਤਾ ਅਤੇ ਖੇਡਾਂ ਵਿਚ ਔਰਤਾਂ ਦੇ ਕ੍ਰਿਕਟ ਵਿਚ ਭਾਰਤ ਨੇ ਬੀਤੀ ਰਾਤ ਖੇਡੇ ਗਏ ਮੈਚ ਵਿਚ ਥਾਈਲੈਂਡ ਨੂੰ 94 ਨਾਲ ਹਰਾ ਕੇ ਆਪਣੀ 2020 ਏਸ਼ੀਆ ਕੱਪ 2026 ਮੁਹਿੰਮ ਵਿਚ ਇਕ ਮਜ਼ਬੂਤ ਸ਼ੁਰੂਆਤ ਕੀਤੀ ਤੇ ਸਕੁਐਸ਼ ਵਿਚ ਭਾਰਤ ਦੇ ਅਭੈ ਸਿੰਘ ਨੇ ਤੁਆਕੋ ਮੋਹਰਿਸ ਟਰਾਫੀ 2026 ਵਿਚ ਮਰਦਾਂ ਦੇ ਸਿੰਗਲਸ ਦਾ ਖਿਤਾਬ ਜਿੱਤਿਆ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਿਰਗਿਸਤਾਨ ਦੇ 2 ਦਿਨਾਂ ਦੌਰੇ ਤੇ ਬਿਸ਼ਕੇਕ ਪਹੁੰਚੇ ਨੇ ਹਵਾਈ ਅੱਡੇ ਤੇ ਉਨ੍ਹਾਂ ਦਾ ਸਵਾਗਤ ਕੈਬਨਿਟ ਚੇਅਰਮੈਨ ਕਾਸਿਮ ਆਲੀਵ ਅਦਿਲ ਬੇਕ ਐਲੋਸ਼ੋਵਿਚ ਨੇ ਕੀਤਾ ਸ੍ਰੀ ਮੋਦੀ ਨੇ ਸਵਾਗਤ ਲਈ ਇਕ ਰਵਾਇਤੀ ਕਿਰਗਿਜ਼ ਨਾਚ ਪੇਸ਼ਕਾਰੀ ਵੀ ਕੀਤੀ ਗਈ ਸ੍ਰੀ ਮੋਦੀ 26ਵੇਂ SCO ਸੰਮੇਲਨ ਲਈ ਰਾਸ਼ਟਰਪਤੀ ਸਾਦਿਰ ਜ਼ਾਪਾਰੋਵ ਦੇ ਸੱਦੇ ਤੇ ਕਿਰਗਿਸਤਾਨ ਦਾ ਦੌਰਾ ਕਰ ਰਹੇ ਨੇ ਕਿਰਗਿਸਤਾਨ ਦੀ ਆਪਣੀ ਯਾਤਰਾ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਮੋਦੀ ਸੰਮੇਲਨ ਤੋਂ ਇਲਾਵਾ SCO ਨੇਤਾਵਾਂ ਨਾਲ ਦਵੱਲੀ ਮੀਟਿੰਗਾਂ ਕਰਨਗੇ ਇਨ੍ਹਾਂ ਵਿਚ ਅਰਮੇਨੀਆ ਕਿਰਗਿਸਤਾਨ ਤੇ ਈਰਾਨ ਦੇ ਰਾਸ਼ਟਰਪਤੀਆਂ ਨਾਲ ਮੁਲਾਕਾਤਾਂ ਦੇ ਨਾਲ ਨਾਲ ਰੂਸ ਦੇ ਰਾਸ਼ਟਰਪਤੀ ਨਾਲ ਦਵੱਲੀ ਮੀਟਿੰਗ ਸ਼ਾਮਿਲ ਏ ਸ੍ਰੀ ਮੋਦੀ ਕੱਲ੍ਹ SCO ਸੰਮੇਲਨ ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਅੱਜ ਬਿਸ਼ਕੇਕ ਵਿਚ ਸਭ ਤੋਂ ਪਹਿਲਾਂ ਫਰੈਂਡਸ ਆਫ ਇੰਡੀਆ ਨਾਲ ਗੱਲਬਾਤ ਕਰਨਗੇ ਉਹ ਅੱਜ 6ਵੇਂ ਵਿਸ਼ਵ ਨੋਮੈਡ ਖੇਡਾਂ ਦੇ ਉਦਘਾਟਨ ਸਮਾਰੋਹ ਵਿਚ ਵੀ ਸ਼ਾਮਲ ਹੋਣਗੇ ਇਹ ਸਮਾਗਮ ਮੱਧ ਏਸ਼ੀਆ ਦੇ ਅਮੀਰ ਅਤੇ ਜੀਵਨ ਸਭਿਆਚਾਰਕ ਵਿਰਸੇ ਦਾ ਜਸ਼ਨ ਮਨਾਉਂਦਾ ਹੈ ਸ਼ਨੀਚਰਵਾਰ ਨੂੰ ਆਪਣੇ ਰਵਾਨਗੀ ਬਿਆਨ ਵਿਚ ਸ੍ਰੀ ਮੋਦੀ ਨੇ ਕਿਹਾ ਸੀ ਕਿ ਉਹ ਸੁਰੱਖਿਆ ਸੰਪਰਕ ਅਤੇ ਮੌਕੇ ਤੇ ਆਧਾਰਿਤ ਖੇਤਰ ਲਈ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਦੀ ਉਮੀਦ ਕਰਦੇ ਨੇ ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦਹਿਸ਼ਤਗਰਦੀ ਵੱਖਵਾਦ ਅਤੇ ਕੱਟੜਤਾ ਤੋਂ ਮੁਕਤ ਖੇਤਰ ਲਈ SCO ਮੈਂਬਰਾਂ ਨਾਲ ਕੰਮ ਕਰੇਗਾ ਪਹਿਲਾਂ ਕੱਲ੍ਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਤਾਸ਼ਕੰਦ ਉਜ਼ਬੇਕਿਸਤਾਨ ਦਾ 2 ਦਿਨਾਂ ਦਾ ਸਫਲ ਦੌਰਾ ਸਮਾਪਤ ਕੀਤਾ ਜਿਸ ਦੌਰਾਨ ਰਾਸ਼ਟਰਪਤੀ ਸ਼ੌਕਤ ਮਿਰਜ਼ੀਯੋਯੇਵ ਨਾਲ ਦਵੱਲੇ ਸਬੰਧਾਂ ਨੂੰ ਹੋਰ ਡੂੰਘਾ ਕਰਨ ਲਈ ਗੱਲਬਾਤ ਕੀਤੀ ਗਈ ਦੋਵੇਂ ਨੇਤਾ ਭਾਰਤ ਉਜ਼ਬੇਕਿਸਤਾਨ ਸਬੰਧਾਂ ਨੂੰ ਇਕ ਵਿਆਪਕ ਰਣਨੀਤਿਕ ਭਾਈਵਾਲੀ ਤੱਕ ਉੱਚਾ ਚੁੱਕਣ ਲਈ ਸਹਿਮਤ ਹੋਏ ਇਸ ਯਾਤਰਾ ਦੇ ਨਤੀਜੇ ਵਜੋਂ 11 ਸਮਝੌਤਿਆਂ ਤੇ ਦਸਤਖਤ ਹੋਏ ਮਹੱਤਵਪੂਰਨ ਖਣਿਜਾਂ ਤੇ ਯੂਰੇਨੀਅਮ ਤੋਂ ਲੈ ਕੇ ਵਪਾਰ ਰੱਖਿਆ ਡਿਜੀਟਲ ਭੁਗਤਾਨ ਅਤੇ ਸਿੱਖਿਆ ਤੱਕ ਹਿੰਦੀ ਅਤੇ ਸੰਸਕ੍ਰਿਤ ਤੋਂ ਲੈ ਕੇ ਖੇਡਾਂ ਅਤੇ ਵਿਰਾਸਤੀ ਸੰਭਾਲ ਤੱਕ 2 ਦਿਨਾਂ ਦੀ ਯਾਤਰਾ ਨੇ ਭਾਰਤ ਉਜ਼ਬੇਕਿਸਤਾਨ ਸਬੰਧਾਂ ਨੂੰ ਇਕ ਵਿਆਪਕ ਢਾਂਚਾ ਦਿੱਤਾ ਇਸ ਯਾਤਰਾ ਦੌਰਾਨ ਰਾਸ਼ਟਰਪਤੀ ਸ਼ਵਕਤ ਮਿਰਜ਼ੀਯੋਯੇਵ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਉਜ਼ਬੇਕਿਸਤਾਨ ਦੇ ਸਰਵਉੱਚ ਸਰਕਾਰੀ ਸਨਮਾਨ ਆਰਡਰ ਆਫ ਔਲੀ ਦਰਜਾਲੀ ਦੋਸਤਲਿਕ ਪ੍ਰਦਾਨ ਕੀਤਾ ਇਹ ਸਨਮਾਨ ਭਾਰਤ ਉਜ਼ਬੇਕਿਸਤਾਨ ਸਬੰਧਾਂ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦਿੰਦਾ ਹੈ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਦੇ ਮਾਲੀ ਸਾਲ 2026-27 ਵਿਚ 7% ਜਾਂ ਇਸ ਤੋਂ ਵੱਧ ਦੀ ਆਰਥਿਕ ਵਿਕਾਸ ਦਰ ਬਣਾਈ ਰੱਖਣ ਦੀ ਉਮੀਦ ਏ ਆਪਣੇ ਅਮਰੀਕੀ ਯਾਤਰਾ ਦੌਰਾਨ ਸ਼ਿਕਾਗੋ ਵਿਚ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਮਰੀਕਾ ਈਰਾਨ ਟਕਰਾਅ ਅਤੇ ਹੋਰਮੁਸ ਪਣਜੋੜ ਦੇ ਬੰਦ ਹੋਣ ਤੋਂ ਬਾਅਦ ਭੂ ਸਿਆਸੀ ਅਨਿਸ਼ਚਿਤਤਾਵਾਂ ਤੇ ਸਪਲਾਈ ਚੇਨ ਵਿਘਨਾਂ ਦੇ ਬਾਵਜੂਦ ਭਾਰਤ ਵੱਲੋਂ ਆਪਣੀ ਵਿਕਾਸ ਗਤੀ ਨੂੰ ਬਣਾਈ ਰੱਖਣ ਦੀ ਉਮੀਦ ਏ ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ ਟਕਰਾਅ ਕਾਰਨ ਹੋਰਮੁਸ ਪਣਜੋੜ ਵਿਚ ਵਿਘਨ ਨੇ ਸ਼ੁਰੂ ਵਿਚ ਭਾਰਤ ਨੂੰ ਕੱਚੇ ਤੇਲ ਪੈਟਰੋਲੀਅਮ ਉਤਪਾਦਾਂ ਤੇ ਖਾਦਾਂ ਵਰਗੀਆਂ ਮੁੱਖ ਵਸਤਾਂ ਦੀ ਸਪਲਾਈ ਨੂੰ ਪ੍ਰਭਾਵਿਤ ਕੀਤਾ ਪਰ ਦੇਸ਼ ਸਪਲਾਈ ਨੂੰ ਹੋਰਨਾਂ ਸਰੋਤਾਂ ਤੋਂ ਹਾਸਲ ਕਰਨ ਵਿਚ ਕਾਮਯਾਬ ਰਿਹਾ ਖਜ਼ਾਨਾ ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਰਕਾਰ ਨੇ ਅੰਤਰਰਾਸ਼ਟਰੀ ਕੀਮਤਾਂ ਵਿਚ ਤੇਜ਼ੀ ਨਾਲ ਵਾਧੇ ਦੇ ਬਾਵਜੂਦ ਸਬਸਿਡੀ ਰਾਹੀਂ ਕਿਸਾਨਾਂ ਲਈ ਖਾਦਾਂ ਦੀਆਂ ਕੀਮਤਾਂ ਵਿਚ ਵੀ ਕੋਈ ਬਦਲਾਅ ਨਹੀਂ ਕੀਤਾ ਬੁੱਧਵਾਰ ਨੂੰ ਆਏ ਤਬਾਹਕੁਨ ਹੜ੍ਹਾਂ ਤੋਂ ਬਾਅਦ ਨੇਪਾਲ ਨੇ ਤ੍ਰਿਸ਼ੂਲੀ 3 ਏ ਸਾਈਟ ਸਮੇਤ ਪਣਬਿਜਲੀ ਪ੍ਰੋਜੈਕਟਾਂ ਵਿਚ ਸੁਰੰਗਾਂ ਅੰਦਰ ਫਸੇ ਸੈਂਕੜੇ ਲੋਕਾਂ ਨੂੰ ਕੱਢਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਨੇ ਭਾਰਤ ਅਤੇ ਚੀਨ ਦੇ ਮਾਹਿਰਾਂ ਸਮੇਤ ਬਚਾਵਰ ਕਰ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਹੁਣ ਤੱਕ ਸੁਰੰਗ ਦੇ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ ਹੈ ਲਾਪਤਾ ਦੱਸੇ ਗਏ 2500 ਲੋਕਾਂ ਵਿਚੋਂ ਸੈਂਕੜੇ ਨੇਪਾਲ ਦੇ ਪਣਬਿਜਲੀ ਪ੍ਰੋਜੈਕਟਾਂ ਦੇ ਮੁਲਾਜ਼ਮ ਮੰਨੇ ਜਾਂਦੇ ਨੇ ਬੁੱਧਵਾਰ ਦੀ ਆਫ਼ਤ ਵਿਚ ਘੱਟੋ ਘੱਟ 794 ਲੋਕਾਂ ਦੀ ਮੌਤ ਹੋ ਗਈ ਏ ਤੇ ਨੇਪਾਲ ਵਿਚ 2500 ਤੋਂ ਵੱਧ ਲੋਕ ਲਾਪਤਾ ਨੇ ਤਿੱਬਤ ਵਿਚ ਅਧਿਕਾਰਤ ਮੌਤਾਂ ਦੀ ਗਿਣਤੀ 16 ਏ ਤੇ 5446

0: ਹਸਪਤਾਲ ਦੱਸੇ ਗਏ ਨੇ ਜਦੋਂ ਕਿ ਬਚਾਅ ਵਰਕਰ ਬਚੇ ਹੋਏ ਲੋਕਾਂ ਨੂੰ ਲੱਭਣ ਲਈ ਸੰਘਰਸ਼ ਕਰ ਰਹੇ ਨੇ। ਨੇਪਾਲ ਦੇ ਸਾਰੇ 8 ਪ੍ਰਭਾਵਿਤ ਜ਼ਿਲ੍ਹਿਆਂ ਤੋਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ। ਤ੍ਰਿਸ਼ੂਲੀ ਦਰਿਆ ਵਿਚ ਇਕ ਤਾਜ਼ਾ ਹੜ੍ਹ ਕਾਰਨ ਅੱਜ ਮੱਧ ਨੇਪਾਲ ਵਿਚ ਇਕ ਸਸਪੈਂਸ਼ਨ ਪੁਲ ਰੁੜ ਗਿਆ। ਹੜ੍ਹ ਦੇ ਕਾਰਨ ਪੁਲ ਰੁੜ ਜਾਣ ਕਰਕੇ ਗੰਡਕੀ ਦੇਹਾਤੀ ਨਗਰ ਪਾਲਿਕਾ 7 ਤੇ 8 ਦੇ ਵਸਨੀਕਾਂ ਦੀ ਪ੍ਰਿਥਵੀ ਸ਼ਾਰਾ ਤੱਕ ਪਹੁੰਚ ਖਤਮ ਹੋ ਗਈ ਏ। ਨੇਪਾਲ ਵਿਚ ਭਾਰਤੀ ਰਾਜਦੂਤ ਨਵੀਨ ਸ੍ਰੀਵਾਸਤਵ ਨੇ ਕੱਲ੍ਹ ਭਾਰਤੀ ਮਾਹਰ ਟੀਮ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਜੋ ਵਿਨਾਸ਼ਕਾਰੀ ਹੜ੍ਹਾਂ ਦੇ ਪੀੜਤਾਂ ਦੀਆਂ ਲਾਸ਼ਾਂ ਦੀ ਪਛਾਣ ਵਿਚ ਸਹਾਇਤਾ ਲਈ ਨੇਪਾਲ ਪਹੁੰਚੀ ਏ। ਸ੍ਰੀ ਨਵੀਨ ਨੇ ਕਿਹਾ ਕਿ ਭਾਰਤ ਨੇਪਾਲ ਵਿਚ ਚੱਲ ਰਹੇ ਬਚਾਅ ਤੇ ਰਾਹਤ ਕਾਰਜਾਂ ਚ ਮਜ਼ਬੂਤੀ ਨਾਲ ਮਦਦ ਜਾਰੀ ਰੱਖੇਗਾ। ਮਾਹਰ ਟੀਮ 4ਵੀਂ ਭਾਰਤੀ ਰਾਹਤ ਉਡਾਨ ਤੇ ਕਠਮੰਡੂ ਪਹੁੰਚੀ। ਉਡਾਨ ਵਿਚ ਜ਼ਰੂਰੀ ਰਾਹਤ ਸਪਲਾਈ ਦੇ ਨਾਲ ਨਾਲ ਆਫ਼ਤ ਰਾਹਤ ਕਾਰਜਾਂ ਵਿਚ ਸਹਾਇਤਾ ਲਈ ਵਿਸ਼ੇਸ਼ ਤਕਨੀਕੀ ਮੁਲਾਜ਼ਮ ਅਤੇ ਉਪਕਰਨ ਵੀ ਲਿਜਾਏ ਗਏ ਨੇ। ਵਿਦੇਸ਼ ਮੰਤਰਾਲੇ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਟੀਮ ਲਾਸ਼ਾਂ ਦੀ ਪਛਾਣ ਵਿਚ ਸਹਾਇਤਾ ਲਈ DNA ਨਮੂਨਿਆਂ ਦਾ ਵਿਸ਼ਲੇਸ਼ਣ ਕਰਨ ਲਈ ਨੇਪਾਲੀ ਮਾਹਰਾਂ ਨਾਲ ਕੰਮ ਕਰੇਗੀ। ਨੇਪਾਲ ਵਿਚ ਹੜ੍ਹਾਂ ਤੇ ਦਰਿਆ ਕੰਢੇ ਦੇ ਇਲਾਕਿਆਂ ਵਿਚ ਭਾਰੀ ਬਾਰਿਸ਼ ਤੋਂ ਬਾਅਦ ਬਿਹਾਰ ਵਿਚ ਗੰਡਕ ਅਤੇ ਕੋਸੀ ਦਰਿਆਵਾਂ ਵਿਚ ਪਾਣੀ ਦਾ ਪੱਧਰ ਵੱਧ ਗਿਆ ਹੈ। ਦਰਿਆ ਦੇ ਵਹਾਅ ਨੂੰ ਨਿਯਮਿਤ ਕਰਨ ਲਈ ਵਾਲਮੀਕਿ ਨਗਰ ਬੈਰਾਜ ਦੇ ਸਾਰੇ 36 ਗੇਟ ਅਤੇ ਕੋਸੀ ਬੈਰਾਜ ਦੇ 20 ਗੇਟ ਖੋਲ੍ਹ ਦਿੱਤੇ ਗਏ ਨੇ। ਹਾਲਾਂਕਿ ਪਿਛਲੇ 24 ਘੰਟਿਆਂ ਵਿਚ ਦੋਵਾਂ ਦਰਿਆਵਾਂ ਦੇ ਪਾਣੀ ਦੇ ਪੱਧਰ ਅਤੇ ਛੱਡੇ ਜਾ ਰਹੇ ਪਾਣੀ ਵਿਚ ਗਿਰਾਵਟ ਆਈ ਏ। ਇਸ ਦੌਰਾਨ ਸੋਸ਼ਲ ਮੀਡੀਆ ਤੇ ਫੈਲ ਰਹੀਆਂ ਗੁੰਮਰਾਹਕੁੰਨ ਖ਼ਬਰਾਂ ਦਰਮਿਆਨ ਸੁਪੌਲ ਜ਼ਿਲ੍ਹਾ ਪ੍ਰਸ਼ਾਸਨ ਨੇ ਸਪਸ਼ਟ ਕੀਤਾ ਹੈ ਕਿ ਕੋਸੀ ਦਰਿਆ ਦਾ ਪਾਣੀ ਦਾ ਪੱਧਰ ਆਮ ਦਰ ਨਾਲ ਵੱਧ ਰਿਹਾ ਅਤੇ ਕੋਸੀ ਬੈਰਾਜ ਪੂਰੀ ਤਰ੍ਹਾਂ ਸੁਰੱਖਿਅਤ ਏ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNU ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਨਵੀਂ ਦਿੱਲੀ ਵਿਚ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨੋਲੋਜੀ ਨਿਫਟ ਦੇ ਸਾਂਝੇ ਕਨਵੋਕੇਸ਼ਨ ਨੂੰ ਸੰਬੋਧਨ ਕਰਨਗੇ। ਦੇਸ਼ ਭਰ ਦੇ 18 ਨਿਫਟ ਕੈਂਪਸਾਂ ਤੋਂ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਸਮਾਗਮ ਵਿਚ ਟੈਕਸਟਾਈਲ ਮੰਤਰੀ ਗਿਰੀਰਾਜ ਸਿੰਘ ਅਤੇ ਟੈਕਸਟਾਈਲ ਮੰਤਰਾਲੇ ਦੇ ਸਕੱਤਰ ਨੀਲਮ ਸ਼ਮੀ ਰਾਓ, ਹੋਰ ਪਤਵੰਦੇ, ਬੋਰਡ ਆਫ ਗਵਰਨਰਸ ਦੇ ਮੈਂਬਰ, ਸੀਨੀਅਰ ਅਧਿਕਾਰੀ, ਫੈਕਲਟੀ ਮੈਂਬਰ, ਸਕਾਲਰ ਅਤੇ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀ ਸ਼ਾਮਲ ਹੋਣਗੇ। ਟੈਕਸਟਾਈਲ ਮੰਤਰਾਲੇ ਦੇ ਅਧੀਨ 1986 ਵਿਚ ਕਾਇਮ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨੋਲੋਜੀ ਇਕ ਵਿਧਾਨਕ ਸੰਸਥਾ ਹੈ ਜੋ ਨਿਫਟ ਕਾਨੂੰਨ 2006 ਤਹਿਤ ਸੰਚਾਲਿਤ ਹੁੰਦੀ ਏ। ਭਾਰਤੀ ਸਮੁੰਦਰੀ ਫੌਜ ਅੱਜ ਮੁੰਬਈ ਸਥਿਤ ਨਿਸਟਾਰ ਸ਼੍ਰੇਣੀ ਦੇ ਦੂਜੇ ਗੋਤਾਖੋਰੀ ਸਹਾਇਤਾ ਜਹਾਜ਼ DSV ਨਿਪੁਣ ਨੂੰ ਕਮਿਸ਼ਨ ਕਰ ਜਾ ਰਹੀ ਏ। ਨਿਪੁਣ ਦੀ ਸ਼ਮੂਲੀਅਤ ਭਾਰਤ ਦੇ ਸਮੁੰਦਰੀ ਹਿੱਤਾਂ ਵਾਲੇ ਇਲਾਕਿਆਂ ਵਿਚ ਵਿਸ਼ੇਸ਼ ਗੋਤਾਖੋਰੀ ਅਤੇ ਪਾਣੀ ਦੇ ਹੇਠਾਂ ਕਾਰਵਾਈਆਂ ਕਰਨ ਦੀ ਭਾਰਤੀ ਸਮੁੰਦਰੀ ਫੌਜ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰੇਗੀ। ਨਿਪੁਣ ਨੂੰ ਹਿੰਦੁਸਤਾਨ ਸ਼ਿਪਯਾਰਡ ਲਿਮਿਟਡ ਵਿਸ਼ਾਖਾਪਟਨਮ ਵੱਲੋਂ ਸਵਦੇਸ਼ੀ ਤੌਰ ਤੇ ਡਿਜ਼ਾਈਨ ਅਤੇ ਨਿਰਮਾਣ ਕੀਤਾ ਗਿਆ ਹੈ। ਨਿਪੁਣ ਪਣਡੁੱਬੀ ਬਚਾਅ ਕਾਰਜਾਂ ਚ ਮਦਦ ਕਰਨ ਲਈ ਭਾਰਤੀ ਸਮੁੰਦਰੀ ਫੌਜ ਦੀ ਸਮਰੱਥਾ ਨੂੰ ਵੀ ਵਧਾਏਗਾ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਨੂੰ ਭਾਰਤ ਦਾ ਹਿੱਸਾ ਨਾ ਮੰਨਣ ਦਾ ਵਿਚਾਰ ਹਿੰਦੁੱਤਵ ਦੀ ਭਾਵਨਾ ਦੇ ਉਲਟ ਏ। ਨਿਊਯਾਰਕ ਵਿਚ ਇਕ ਦੁਨੀਆ ਇਕ ਮਾਨਵਤਾ ਸੰਮੇਲਨ ਵਿਚ ਬੋਲਦਿਆਂ ਸ੍ਰੀ ਭਾਗਵਤ ਨੇ ਕਿਹਾ ਕਿ ਹਿੰਦੁੱਤਵ ਹਰੇਕ ਵਿਅਕਤੀ ਲਈ ਸਤਿਕਾਰ ਅਤੇ ਸਾਰੇ ਧਰਮਾਂ ਲਈ ਬਰਾਬਰ ਸਤਿਕਾਰ ਵਿਚ ਵਿਸ਼ਵਾਸ ਰੱਖਦਾ ਹੈ।
1: एवरी नेशन हैज ए मिशन।
2: प्रत्येक राष्ट्र का एक मिशन होता है, प्रत्येक राष्ट्र की एक नियति होती है। भारत दुनिया को विविधता में एकता का एहसास कराता है। हम एक हैं और विविधता के कारण एक रूपता सुशोभित है, इसलिए विविधता का जश्न मनाया जाना चाहिए।
1: सो डाइवर्सिटी हैज टू बी सेलिब्रेटेड।
0: ਅਮਰੀਕਾ ਨੇ ਕੱਲ੍ਹ ਰਾਤ ਹੋਰਮੁਜ਼ ਪੰਜੋੜ ਵਿਚ ਲਾਰਕ ਟਾਪੂ ਤੇ ਈਰਾਨੀ ਫੌਜੀ ਟਿਕਾਣਿਆਂ ਤੇ ਹਮਲਾ ਕੀਤਾ। ਅਮਰੀਕੀ ਫੌਜ ਨੇ ਕਿਹਾ ਕਿ ਇਸਨੇ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਦੇ ਸੈਨਿਕਾਂ ਨੂੰ ਹੋਰਮੁਜ਼ ਪੰਜੋੜ ਵਿਚ ਰਾਕਟ ਦੀ ਤਿਆਰੀ ਕਰਦੇ ਦੇਖੇ ਜਾਣ ਤੋਂ ਬਾਅਦ ਦੋ ਈਰਾਨੀ ਲਾਂਚਰਾਂ ਨੂੰ ਨਿਸ਼ਾਨਾ ਬਣਾਇਆ। ਖੇਡਾਂ ਵਿਚ ਔਰਤਾਂ ਦੇ ਕ੍ਰਿਕਟ ਵਿਚ ਭਾਰਤ ਨੇ ਬੀਤੀ ਰਾਤ ਦੁਬਈ ਵਿਚ ਖੇਡੇ ਗਏ ਕ੍ਰਿਕਟ ਮੈਚ ਵਿਚ ਥਾਈਲੈਂਡ ਨੂੰ 94 ਦੌੜਾਂ ਨਾਲ ਹਰਾ ਕੇ ਆਪਣੀ 2020 ਏਸ਼ੀਆ ਕੱਪ 2026 ਮੁਹਿੰਮ ਵਿਚ ਇਕ ਮਜ਼ਬੂਤ ਸ਼ੁਰੂਆਤ ਕੀਤੀ। ਸਕੁਐਸ਼ ਵਿਚ ਭਾਰਤ ਦੇ ਅਭੈ ਸਿੰਘ ਨੇ ਕੱਲ੍ਹ ਮਲੇਸ਼ੀਆ ਦੇ ਸਿਰਮਬਨ ਵਿਚ ਹੋਈ ਤੁਯਾਂਕੂ ਮੁਹਰਿਜ ਟਰਾਫੀ 2026 ਵਿਚ ਮਰਦਾਂ ਦੇ ਸਿੰਗਲਸ ਦਾ ਖਿਤਾਬ ਜਿੱਤਿਆ। ਆਖਿਰ ਚ ਖਾਸ ਖ਼ਬਰਾਂ ਇਕ ਵਾਰ ਫੇਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਂਘਾਈ ਸਹਿਯੋਗ ਸੰਗਠਨ ਸਿਖਰ ਸੰਮੇਲਨ ਚ ਹਿੱਸਾ ਲੈਣ ਲਈ ਕਿਰਗਿਸਤਾਨ ਦੇ ਬਿਸ਼ਕੇਕ ਪਹੁੰਚੇ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਭਾਰਤ ਦੇ ਮਾਲੀ ਸਾਲ 2026-27 ਵਿਚ 7% ਜਾਂ ਇਸ ਤੋਂ ਵੱਧ ਦੀ ਆਰਥਿਕ ਵਿਕਾਸ ਦਰ ਬਣਾਈ ਰੱਖਣ ਦੀ ਉਮੀਦ। ਨੇਪਾਲ ਚ ਦਬਾਕੁਨ ਹੋਣਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 794 ਹੋਈ। ਅਮਰੀਕਾ ਨੇ ਹੋਰਮਸ ਪਣਜੋੜ ਵਿਚ ਲਾਰਕ ਟਾਪੂ ਤੇ ਇਰਾਨੀ ਫੌਜੀ ਟਿਕਾਣਿਆਂ ਤੇ ਹਮਲਾ ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਤੇ ਪ੍ਰਸਾਰਨਾ ਦਾ। ਸਰੋਤਿਓ, ਸਮਾਂ ਹੋ ਰਿਹਾ ਜੀ ਠੀਕ 8:40 ਅਤੇ 36 ਸੈਕਿੰਡ ਦਾ, ਤੇ ਹੁਣ ਸਮਾਂ ਹੋ ਰਿਹਾ ਪ੍ਰੋਗਰਾਮ ਮਹਿਕ ਪੰਜਾਬੀ ਦਾ, ਜਿਸ ਤਹਿਤ ਸੁਣੋਗੇ ਲੋਕ ਗੀਤ। ਹਾਂਜੀ ਸਰੋਤਿਓ, ਪ੍ਰੋਗਰਾਮ ਮਹਿਕ ਪੰਜਾਬੀ ਵਿੱਚ ਮੇਰੇ ਵੱਲੋਂ ਯਾਨੀ ਅੰਮ੍ਰਿਤ ਢਿੱਲੋਂ ਵੱਲੋਂ ਆਪ ਸਭ ਦਾ ਸਵਾਗਤ ਹੈ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਲੋਕ ਗੀਤ, ਰਜਿੰਦਰ ਕੌਰ ਅਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ।

ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 8:48 ਅਤੇ 7 ਸੈਕਿੰਡ ਦਾ। ਪ੍ਰੋਗਰਾਮ ਚੱਲ ਰਿਹਾ ਹੈ ਮਹਿਕ ਪੰਜਾਬ ਦੀ। ਅਗਲਾ ਲੋਕ ਗੀਤ ਸੁਣਦੇ ਹਾਂ ਰਮਨਦੀਪ ਕੌਰ ਅਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ।

ਇਹ ਲੋਕ ਗੀਤ ਸੀ ਰਮਨਦੀਪ ਕੌਰ ਅਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ। ਅਗਲਾ ਲੋਕ ਗੀਤ ਸੁਣਦੇ ਹਾਂ ਸਤਿੰਦਰ ਕੌਰ ਅਤੇ ਸਾਥੀਆਂ ਦੀ ਆਵਾਜ਼ਾਂ ਵਿੱਚ।

ਦੋਸਤੋ, ਇਸ ਦੇ ਨਾਲ ਹੀ ਮਹਿਕ ਪੰਜਾਬ ਦੀ ਤਹਿਤ ਸਿਲਸਿਲਾ ਲੋਕ ਗੀਤ ਦਾ ਵੇਲਾ ਇੱਥੇ ਹੀ ਸਮਾਪਤ ਹੁੰਦਾ ਹੈ। ਮੈਨੂੰ ਅੰਮ੍ਰਿਤ ਨੂੰ ਪ੍ਰੋਗਰਾਮ ਸਮਾਪਤ ਕਰਨ ਦੀ ਦਿਓ ਇਜਾਜ਼ਤ। ਨਮਸਕਾਰ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 8:59:40। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ 9 ਵਜੇ ਤੋਂ ਲੈ ਕੇ 10 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। ਪ੍ਰਸਾਰਣਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਠੀਕ 10:19 ਦਾ, ਤੇ ਹੁਣ ਪੇਸ਼ ਹੈ ਪ੍ਰੋਗਰਾਮ ਗੀਤ ਪਿਟਾਰਾ। ਤੇ ਪ੍ਰੋਗਰਾਮ ਗੀਤ ਪਿਟਾਰਾ ਲੈ ਕੇ ਮੈਂ ਹਾਜ਼ਰ ਹਾਂ ਅੰਮ੍ਰਿਤ ਢਿੱਲੋਂ।

ਅਗਲਾ ਗੀਤ ਸੁਣਦਿਆਂ ਸੁਰਿੰਦਰ ਕੌਰ ਅਤੇ KL ਅਗਨੀਹੋਤਰੀ ਦੀਆਂ ਆਵਾਜ਼ਾਂ ਵਿੱਚ, ਜਿਸ ਨੂੰ ਲਿਖਿਆ ਹੈ BK ਪੁਰੀ ਨੇ, ਸੰਗੀਤ ਦਿੱਤਾ ਹੈ ਪੰਨਾ ਲਾਲ ਨੇ, ਫਿਲਮ ਸਤਲੁਜ ਦੇ ਕੰਢੇ ਵਿੱਚੋਂ।

ਜੀ ਸਰੋਤਿਓ, ਗੀਤ ਸੀ ਮਹਿੰਦਰ ਕਪੂਰ ਅਤੇ ਉਸ਼ਾ ਮੰਗੇਸ਼ਕਰ ਦੀਆਂ ਆਵਾਜ਼ਾਂ ਵਿੱਚ, ਲਿਖਿਆ ਸੀ ਮਹਿੰਦਰ ਦੇਲਵੀ ਨੇ, ਸੁਰਿੰਦਰ ਕੋਹਲੀ ਦਾ ਸੰਗੀਤ ਸੀਗਾ ਅਤੇ ਇਹ ਗੀਤ ਸੀ ਤੇਰੇ ਰੰਗ ਨਿਆਰੇ ਵਿੱਚੋਂ। ਅਗਲਾ ਗੀਤ ਹੈ ਜੀ ਮੁਹੰਮਦ ਰਫੀ ਅਤੇ ਬਲਵੀਰ ਦੀਆਂ ਆਵਾਜ਼ਾਂ ਵਿੱਚ, ਲਿਖਿਆ ਹੈ ਵਰਮਾ ਮਲਿਕ ਨੇ ਅਤੇ ਸੰਗੀਤ ਦਿੱਤਾ ਹੈ ਹੰਸਰਾਜ ਬੇਹਲ ਨੇ, ਫਿਲਮ ਲੱਛੀ ਵਿੱਚੋਂ।

ਜੀ, ਇਹ ਗੀਤ ਸੀ ਫਿਲਮ ਦੋ ਲੱਛੀਆਂ ਵਿੱਚੋਂ, ਜਿਸ ਨੂੰ ਗਾਇਆ ਸੀ ਸ਼ਮਸ਼ਾਦ ਬੇਗਮ ਅਤੇ ਮੁਹੰਮਦ ਰਫੀ ਨੇ, ਅਤੇ ਲਿਖਿਆ ਸੀ ਵਰਮਾ ਮਲਿਕ ਨੇ, ਸੰਗੀਤਬੱਧ ਕੀਤਾ ਸੀ ਹੰਸਰਾਜ ਬਹਿਲ ਨੇ। ਅਗਲਾ ਗੀਤ ਹੈ ਜੀ ਫਿਲਮ ਲੌਂਗ ਦਾ ਲਿਸ਼ਕਾਰਾ ਵਿੱਚੋਂ, ਜਿਸ ਨੂੰ ਗਾਇਆ ਹੈ ਗੁਰਦਾਸ ਮਾਨ ਨੇ, ਲਿਖਿਆ ਵੀ ਗੁਰਦਾਸ ਮਾਨ ਨੇ ਹੀ ਹੈ, ਅਤੇ ਸੰਗੀਤਬੱਧ ਕੀਤਾ ਹੈ ਜਗਜੀਤ ਚਿੱਤਰਾ ਨੇ।

ਫਿਲਮ ਲੌਂਗ ਦਾ ਲਿਸ਼ਕਾਰਾ ਵਿੱਚੋਂ ਸੁਣਿਆ ਗੁਰਦਾਸ ਮਾਨ ਦੀ ਆਵਾਜ਼ ਵਿੱਚ ਗੀਤ, ਜਿਸ ਨੂੰ ਲਿਖਿਆ ਵੀ ਗੁਰਦਾਸ ਮਾਨ ਨੇ ਸੀ ਤੇ ਸੰਗੀਤਬੱਧ ਕੀਤਾ ਸੀ ਜਗਜੀਤ ਚਿਤਰਾ ਨੇ। ਅਗਲਾ ਗੀਤ ਸੁਣਦਿਆਂ ਜੀ ਬਲਰਾਮ ਮਸਤ ਦਾ ਲਿਖਿਆ ਹੋਇਆ, ਜਿਸ ਨੂੰ ਗਾਇਆ ਹੈ ਸੁਰੇਸ਼ ਵਾਡੇਕਰ ਨੇ ਤੇ ਸਲਮਾ ਅਗਾ ਨੇ, ਤੇ ਫਿਲਮ ਨਿਮੋ ਵਿੱਚੋਂ ਹੈ ਜੀ ਤੇ ਗੀਤ ਸੰਗੀਤਕਾਰ ਨੇ ਕਮਲ ਕਾਂਤ।

ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਚੂਨ ਕੀਤਾ ਹੈ ਆਕਾਸ਼ਵਾਣੀ ਐਫਐਮ ਬਠਿੰਡਾ। ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਠੀਕ 10:59:32 ਦਾ। ਹੁਣ ਤੋਂ ਥੋੜੀ ਦੇਰ ਬਾਅਦ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਠੀਕ 11 ਵਜੇ, ਤੇ ਇਹ ਬੁਲੇਟਿਨ ਹੋਊਗਾ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਉਸ ਤੋਂ ਬਾਅਦ 11:05 ਤੇ ਐਫਐਮ ਰੇਨਬੋ ਦਿੱਲੀ ਤੇ ਪ੍ਰਸਾਰਣ ਸੁਣੋਗੇ, ਜੋ ਕਿ 12 ਵਜੇ ਤੱਕ ਜਾਰੀ ਰਹਿਣਗੇ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਸ ਤੇ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ। ਸਟੂਡੀਓ ਦੀ ਕੜੀ ਤੇ ਸਮਾਂ ਹੋ ਰਿਹਾ ਹੈ 11:59:25। ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। ਤੇ ਹੁਣ ਪੇਸ਼ ਹੈ ਪ੍ਰੋਗਰਾਮ ਘਰ ਪਰਿਵਾਰ।
1: ਪ੍ਰੋਗਰਾਮ ਘਰ ਪਰਿਵਾਰ,
0: ਪ੍ਰੋਗਰਾਮ ਘਰ ਪਰਿਵਾਰ ਸੁਣ ਰਹੀ ਹਾਂ ਭੈਣਾਂ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਮੇਰੇ ਆਕਾਂਕਸ਼ਾ ਅਰੋੜਾ ਵੱਲੋਂ ਪਿਆਰ ਭਰੀ ਨਮਸਕਾਰ। ਅੱਜ ਪ੍ਰੋਗਰਾਮ ਘਰ ਪਰਿਵਾਰ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਸਿਹਤ ਸੰਭਾਲ। ਮਹਿਮਾਨ ਹੋਣਗੇ ਡਾਕਟਰ ਕਵਲਜੀਤ ਕੌੜਾ, ਮੇਜ਼ਬਾਨ ਹੋਣਗੇ ਖੁਸ਼ਪ੍ਰੀਤ ਸ਼ੇਰਗਿੱਲ ਅਤੇ ਵਿਸ਼ਾ ਹੋਵੇਗਾ ਗੁੱਡਿਆਂ ਦੇ ਰੋਗ ਅਤੇ ਇਲਾਜ। ਆਓ ਸੁਣਦੇ ਹਾਂ ਸਿਲਸਿਲਾ ਸਿਹਤ ਸੰਭਾਲ ਕੁਝ ਸੰਦੇਸ਼ਾਂ ਤੋਂ ਬਾਅਦ।
2: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
3: क्या है, क्या क्या थक गया?
4: की होया?
3: नवा किटबैग चाहिए है।
4: ता पहला कप्तान नु कहो कि ना सुने ता मैनेजर नु।
3: करेक्ट।
4: ਤਾਂ ਇਸੇ ਤਰ੍ਹਾਂ ਪਹਿਲਾਂ ਸ਼ਿਕਾਇਤ ਬੈਂਕ ਨੂੰ ਕਰੋ। 30 ਦਿਨਾਂ ਦੇ ਅੰਦਰ ਕੋਈ ਜਵਾਬ ਜਾਂ ਹੱਲ ਨਾ ਮਿਲਣ ਤੇ CMS ਪੋਰਟਲ ਤੇ ਸ਼ਿਕਾਇਤ ਕਰੋ। ਸੋ ਪਹਿਲਾਂ ਬੈਂਕ ਫਿਰ CMS ਪੋਰਟਲ, ਨਹੀਂ ਤਾਂ ਸ਼ਿਕਾਇਤ ਹੋਵੇਗੀ ਨਾ ਮਨਜ਼ੂਰ। ਚਲੀਏ, ਲੈ ਆ ਗਿਆ ਨਵਾਂ ਕਿੱਟ ਬੈਗ। RBI ਕਹਿੰਦਾ ਹੈ
5: ਪਹਿਲਾਂ ਆਪਣਾ ਬੈਂਕ ਫਿਰ RBI ਓਮਬੁਡਸਮੈਨ।
2: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
6: 10 साल का कोलैबोरेशन सिंजेंटा का लॉयल्टी प्रोग्राम लेके आया है जोड़ी तमका। जोड़ी पक्की इनाम तगड़ा, 1 करोड़ रुपए तो ज्यादा दे इनाम, 2 थार, 6 बाइक, 12 स्कूटी, 1000 प्लस विनर्स, 2 लीटर एमस्टार टॉप प्लस 1 किलो चेस, यानी 1 लकी ड्रॉ कूपन। आज ही खरीदो।
7: ਡਾਕਟਰ ਕਮਲਜੀਤ ਸਿੰਘ ਕੌੜਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਦੇ ਵਿੱਚ।
8: ਜੀ ਸ਼ੁਕਰੀਆ, ਸਤਿ ਸ੍ਰੀ ਅਕਾਲ।
7: ਸਰੋਤਿਓ, ਅੱਜ ਦਾ ਸਾਡਾ ਪ੍ਰੋਗਰਾਮ ਬਹੁਤ ਖਾਸ ਹੋਣ ਵਾਲਾ ਹੈ ਕਿਉਂਕਿ ਅੱਜ ਅਸੀਂ ਤੁਹਾਡੇ ਨਾਲ ਰੂਬਰੂ ਕਰਵਾਉਣ ਜਾ ਰਹੇ ਹਾਂ ਯੂਰੋਲੋਜੀ ਤੇ ਕਿਡਨੀ ਟ੍ਰਾਂਸਪਲਾਂਟ ਸਰਜਨ ਡਾਕਟਰ ਕਮਲਜੀਤ ਸਿੰਘ ਕੌੜਾ ਜੀ ਦੇ ਨਾਲ, ਜੋ ਕਿ ਏਮਜ਼ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਤੇ ਅੱਜ ਅਸੀਂ ਭਰਪੂਰ ਜਾਣਕਾਰੀ ਡਾਕਟਰ ਸਾਹਿਬ ਹੋਣਾ ਕੋਲੋਂ ਇਕੱਠੀ ਕਰਾਂਗੇ ਕਿ ਗੁਰਦਿਆਂ ਦੀਆਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਸਾਨੂੰ ਹੋ ਸਕਦੀਆਂ, ਜਾਂ ਫਿਰ ਜਦੋਂ ਅਸੀਂ ਪਿਸ਼ਾਬ ਵਾਲੇ ਸਾਡੇ ਸਰੀਰ ਦੇ ਵਿੱਚ ਸਿਸਟਮ ਦੀ ਗੱਲ ਕਰਦੇ ਹਾਂ ਉਹਦੇ ਨਾਲ ਸੰਬੰਧੀ ਕਿਹੜੀਆਂ ਕਿਹੜੀਆਂ ਬਿਮਾਰੀਆਂ ਸਾਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਫੈਲੀਆਂ ਹੋਈਆਂ ਨੇ ਤੇ ਕਿੰਨਾ ਬਿਮਾਰੀਆਂ ਦਾ ਉਹ ਕਿਸ

0: ਟੀਕੇ ਦੇ ਨਾਲ ਇਲਾਜ ਆਪਣੇ ਪੱਧਰ ਤੇ ਏਮਜ਼ ਹਸਪਤਾਲ ਬਠਿੰਡਾ ਦੇ ਵਿੱਚ ਕਰ ਰਹੇ ਨੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਾਡੇ ਸਰੋਤਿਆਂ ਨੂੰ ਬਹੁਤ ਕਿਉਰੋਸਿਟੀ ਹੋਏਗੀ ਕਿ ਏਮਜ਼ ਬਠਿੰਡਾ ਤੋਂ ਪਹਿਲੀ ਵਾਰ ਕੋਈ HOD ਕਹਿ ਲਈਏ, ਹੈੱਡ ਕਹਿ ਲਈਏ, ਡਿਪਾਰਟਮੈਂਟ ਦੇ ਸਾਡੇ ਇਸ ਆਕਾਸ਼ਵਾਣੀ FM ਬਠਿੰਡਾ ਦੇ ਅਦਾਰੇ ਦੇ ਵਿੱਚ ਆਏ ਨੇ, ਸਾਡੇ ਨਾਲ ਜੁੜੇ ਨੇ। ਸੋ ਕਿਰਪਾ ਕਰਕੇ ਤੁਸੀਂ ਸਾਡੇ ਸਰੋਤਿਆਂ ਨੂੰ ਮੁੱਢਲੀ ਜਾਣਕਾਰੀ ਦਿਓ ਕਿ ਤੁਹਾਡੀ ਵਿਦਿਅਕ ਯੋਗਤਾ ਕਿੱਥੇ ਕਿੱਥੇ ਰਹੀ ਤੇ ਕਿੱਥੇ ਕਿੱਥੇ ਇਸ ਤੋਂ ਪਹਿਲਾਂ ਤੁਸੀਂ ਕੰਮ ਕਰ ਚੁੱਕੇ ਹੋ ਜੀ।
1: ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਇੱਥੇ ਬੁਲਾਇਆ, ਇਹ ਮੌਕਾ ਦਿੱਤਾ ਕਿ ਆਪਾਂ ਕੁਝ ਅਵੇਅਰਨੈਸ ਕਾਮਨ ਪਬਲਿਕ ਨੂੰ, ਜਿਹੜੀ ਮੈਡੀਕਲ ਰਿਲੇਟਿਡ ਹੈ, ਕੁਝ ਹੈਲਥ ਰਿਲੇਟਿਡ ਹੈ, ਉਹ ਆਪਾਂ ਦੇ ਸਕੀਏ। ਮੇਰੀ ਮੁੱਢਲੀ ਐਜੂਕੇਸ਼ਨ ਜਿਹੜੀ ਹੈ ਉਹ ਸਰਕਾਰੀ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਹੈ, ਜਿੱਥੋਂ ਮੈਂ MBBS ਅਤੇ MS ਦੀ ਪੜ੍ਹਾਈ ਕੀਤੀ ਹੈ। ਉਸ ਤੋਂ ਬਾਅਦ ਮੈਨੂੰ ਕਿਡਨੀ ਟ੍ਰਾਂਸਪਲਾਂਟ ਟ੍ਰੇਨਿੰਗ ਦਾ ਮੌਕਾ ਮਿਲਿਆ PGI ਚੰਡੀਗੜ੍ਹ, ਐਂਡ ਉਸ ਤੋਂ ਬਾਅਦ ਮੈਂ ਜਿਹੜੀ ਆਪਣੀ ਸੁਪਰ ਸਪੈਸ਼ਲਿਟੀ ਟ੍ਰੇਨਿੰਗ ਹੈ, ਜਿਹਨੂੰ MCH ਯੂਰੋਲੋਜੀ ਕਹਿ ਦਿੰਦੇ ਹਾਂ, ਉਹ ਮੈਂ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਲਖਨਊ ਉੱਤਰ ਪ੍ਰਦੇਸ਼, ਜਿਹੜੀ ਇੰਡੀਆ ਦੇ ਟੋਪ 5 ਮੈਡੀਕਲ ਯੂਨੀਵਰਸਿਟੀਜ਼ 'ਚੋਂ ਆਉਂਦੀ ਹੈ, ਉੱਥੋਂ ਕੀਤੀ। ਉੱਥੋਂ ਤੋਂ ਮੈਂ ਗੋਲਡ ਮੈਡਲਿਸਟ ਸੀਗਾ ਬਾਈ ਗੋਡਸ ਗ੍ਰੇਸ, ਐਂਡ ਉਸ ਤੋਂ ਬਾਅਦ ਹੁਣ 2019 ਤੋਂ ਮੈਂ ਏਮਸ ਬਠਿੰਡਾ ਦੇ ਵਿੱਚ ਜੁਆਇਨ ਕੀਤਾ ਸੀ, ਐਂਡ ਕੋਸ਼ਿਸ਼ ਜਾਰੀ ਹੈ ਕਿ ਜਿਹੜੀ ਆਪਣੀ ਇੱਕ ਐਜੂਕੇਸ਼ਨ ਹੈ, ਜਿਹੜੀ ਭਗਵਾਨ ਨੇ ਇੱਕ ਮੌਕਾ ਦਿੱਤਾ ਕਿ ਇੱਕ ਹਾਇਰ ਐਜੂਕੇਸ਼ਨ ਲੈ ਕੇ ਹੁਣ ਆਪਣੇ ਪੰਜਾਬ ਦੇ ਵਿੱਚ ਆਪਣੇ ਪੰਜਾਬੀਆਂ ਨੂੰ, ਆਪਣੇ ਲੋਕਾਂ ਨੂੰ ਜਿਨ੍ਹਾਂ ਨੂੰ ਲੋੜ ਹੈ ਇਸ ਲੈਵਲ ਦੀ ਐਜੂਕੇਸ਼ਨ ਪਲੱਸ ਇਸ ਲੈਵਲ ਦੀ ਟ੍ਰੇਨਿੰਗ ਦਾ, ਜਿਹੜਾ ਐਕਚੁਅਲ ਪ੍ਰੈਕਟੀਕਲੀ ਅਸੀਂ ਸਰਜਰੀਜ਼ ਕਰਕੇ ਉਹਨਾਂ ਦੀ ਹੈਲਪ ਕਰ ਸਕਦੇ ਹਾਂ। ਤਾਂ ਕੋਸ਼ਿਸ਼ ਜਾਰੀ ਹੈ ਕਿ ਆਪਾਂ ਆਪਣੇ ਪੰਜਾਬੀਆਂ ਦੀ ਅਤੇ ਆਪਣੇ ਆਸ ਪਾਸ ਦੇ ਜਿਹੜੇ ਏਰੀਆਜ਼ ਦੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਲੋੜ ਹੈ, ਉਹਨਾਂ ਨੂੰ ਜਿੰਨਾ ਜ਼ਿਆਦਾ ਹੋ ਸਕੇ ਹੈਲਪ ਕਰ ਸਕੀਏ।
0: ਜੀ ਡਾਕਟਰ ਸਾਹਿਬ, ਅਸੀਂ ਸਭ ਤੋਂ ਪਹਿਲਾਂ ਤਾਂ ਧੰਨਵਾਦੀ ਹਾਂ ਜੀ ਕਿ ਏਮਸ ਹਸਪਤਾਲ ਬਠਿੰਡਾ ਸਾਡੇ ਬਠਿੰਡਾ ਵਾਸੀਆਂ ਨੂੰ ਮਿਲਿਆ, ਤੇ ਬਹੁਤ ਸਾਰੀਆਂ ਸੇਵਾਵਾਂ ਉੱਥੇ ਇਸ ਤਰ੍ਹਾਂ ਦੀਆਂ ਚੱਲ ਰਹੀਆਂ ਨੇ ਜਿਨ੍ਹਾਂ ਬਾਰੇ ਸ਼ਾਇਦ ਸਾਡੇ ਆਸ ਪਾਸ ਦੇ ਲੋਕਾਂ ਨੂੰ ਜਾਣਕਾਰੀ ਨਹੀਂ ਹੈ, ਤੇ ਉਹ ਹਜੇ ਵੀ ਆਪਣਾ ਜੋ ਇਲਾਜ ਕਰਾਉਣ ਦੇ ਲਈ ਦੂਰ ਦੁਰਾਡੇ ਜਾ ਰਹੇ ਨੇ। ਸੋ ਇਸ ਕਰਕੇ ਅਸੀਂ ਖਾਸ ਤੌਰ ਤੇ ਤੁਹਾਨੂੰ ਨਿੱਘਾ ਸੱਦਾ ਦਿੱਤਾ ਸਾਡੇ ਸਟੂਡੀਓ ਦੇ ਵਿੱਚ, ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਪਤਾ ਲੱਗ ਸਕੇ ਕਿ ਕਿਹੜੀਆਂ ਕਿਹੜੀਆਂ ਸਹੂਲਤਾਂ ਏਮਜ਼ ਬਠਿੰਡਾ ਦੇ ਵਿੱਚ ਮਿਲਦੀਆਂ ਨੇ। ਸੋ ਜੇਕਰ ਤੁਹਾਡੀ ਗੱਲ ਕਰੀਏ ਸਰ, ਤੁਸੀਂ ਯੂਰੋਲੋਜੀ ਤੇ ਕਿਡਨੀ ਟ੍ਰਾਂਸਪਲਾਂਟ ਦੇ ਸਰਜਨ ਹੋ, ਸੋ ਬਤੌਰ ਸਰਜਨ ਤੁਸੀਂ ਸਾਨੂੰ ਆਪਣੇ ਕਿੱਤੇ ਬਾਰੇ ਜਾਣਕਾਰੀ ਦਿਓ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਬਿਮਾਰੀਆਂ ਦੇ ਨਾਲ ਤੁਸੀਂ ਡੀਲ ਕਰਦੇ ਹੋ, ਜਾਂ ਜੋ ਸਾਡਾ ਬਠਿੰਡਾ ਇਲਾਕਾ ਹੈ, ਜਾਂ ਦੇਖੀਏ ਜੇ ਆਪਾਂ ਤਾਂ ਇਹ ਇੱਕ ਤਰ੍ਹਾਂ ਨਾਲ ਸਰਹੱਦੀ ਜ਼ਿਲ੍ਹਾ ਹੋ ਨਿਬੜਦਾ, ਨਾਲ ਹਰਿਆਣਾ ਹੋ ਗਿਆ ਜਾਂ ਰਾਜਸਥਾਨ ਹੋ ਗਿਆ, ਉਹਦੀਆਂ ਹੱਦਾਂ ਵੀ ਲੱਗਦੀਆਂ ਨੇ, ਲਗਭਗ 3 ਸਟੇਟਾਂ ਤੋਂ ਤੁਹਾਡੇ ਕੋਲ ਲੋਕ ਆਉਂਦੇ ਨੇ, ਜਾਂ ਹੋਰ ਸਟੇਟਾਂ ਤੋਂ ਵੀ ਦੂਰੋਂ ਦੁਰਾਡੇ ਲੋਕ ਤੁਹਾਡੇ ਕੋਲ ਪਹੁੰਚ ਕਰਦੇ ਹੋਣਗੇ। ਸੋ ਤੁਸੀਂ ਕੀ ਦੇਖਦੇ ਹੋ ਕਿ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ ਤੁਹਾਨੂੰ ਹਰ ਰੋਜ਼ ਕਹਿ ਲਈਏ ਕਿ ਮੌਕਾ ਮਿਲਦਾ ਲੋਕਾਂ ਦੀਆਂ ਬਿਮਾਰੀਆਂ ਠੀਕ ਕਰਨ ਦਾ?
1: ਜੀ, ਯੂਰੋਲੋਜੀ ਜਿਹੜੀ ਸਪੈਸ਼ਲਿਟੀ ਹੈ, ਇਹ ਦੇ ਵਿੱਚ ਬੇਸਿਕਲੀ ਕਿਡਨੀਆਂ, ਜਿਹਨੂੰ ਆਪਾਂ ਗੁਰਦਾ ਕਹਿ ਦਿੰਦੇ ਪੰਜਾਬੀ ਚ, ਉਹਦੇ ਨਾਲ ਰਿਲੇਟਡ ਜਿਹੜੀਆਂ ਉਹਦੀਆਂ ਪਾਈਪਸ ਨੇ, ਯੂਰੇਟਰ ਪਾਈਪਸ, ਯੂਰੀਨਰੀ ਬਲੈਡਰ ਜਿਹਨੂੰ ਮਸਾਨਾ ਕਹਿ ਦਿੰਦੇ ਹਾਂ ਆਪਾਂ ਪੰਜਾਬੀ ਦੇ ਵਿੱਚ, ਪ੍ਰੋਸਟੇਟ ਔਰ ਗਦੂਦ ਜਿਹਨੂੰ ਕਹਿ ਦਿੰਦੇ ਹਾਂ, ਪਲੱਸ ਪਿਸ਼ਾਬ ਦਾ ਰਸਤਾ। ਇਹ ਮੁੱਢਲੀ ਤੌਰ ਤੇ ਇਹ ਪੂਰੇ ਅੰਗ ਨੇ ਜਿਨ੍ਹਾਂ ਨੂੰ ਯੂਰੋਲੋਜੀ ਦੇ ਵਿੱਚ ਆਪਾਂ ਡੀਲ ਕਰਦੇ ਹਾਂ। ਇਹਦੇ ਵਿੱਚ ਕਿਡਨੀ ਦੇ ਨਾਲ ਰਿਲੇਟਿਡ ਕਾਮਨ ਬਿਮਾਰੀਆਂ, ਜਿਹਦੇ ਵਿੱਚ ਗੁਰਦੇ ਦੀ ਪੱਥਰੀ ਜਾਂ ਗੁਰਦੇ ਦੀ ਕੋਈ ਇਨਫੈਕਸ਼ਨ ਹੋ ਗਈ, ਜਾਂ ਗੁਰਦੇ ਦਾ ਕੋਈ ਵੀ ਤਰ੍ਹਾਂ ਦਾ ਕੈਂਸਰ ਹੋ ਗਿਆ, ਔਰ ਜਾਂ ਫਿਰ ਗੁਰਦਾ ਫੇਲ ਹੋਣ ਤੋਂ ਬਾਅਦ ਕਿਡਨੀ ਟ੍ਰਾਂਸਪਲਾਂਟ ਹੋ ਗਿਆ, ਇਹ ਆ ਜਾਂਦਾ। ਪਲੱਸ ਬਾਕੀ ਜਿਹੜਾ ਮੈਂ ਮਸਾਨਾ ਕਹਿ ਦਿੱਤਾ, ਉਹਦਾ ਬਲੈਡਰ ਦਾ ਕੈਂਸਰ ਹੋ ਗਿਆ, ਬਲੈਡਰ ਦੀ ਪੱਥਰੀ ਹੋ ਗਈ, ਔਰ ਅਦਰ ਬਲੈਡਰ ਦੇ ਨਾਲ ਰਿਲੇਟਿਡ ਬਾਕੀ ਬਿਮਾਰੀਆਂ, ਜਿਹਦੇ ਵਿੱਚ ਬਲੈਡਰ ਦਾ ਪਾਵਰ ਦਾ ਘੱਟ ਹੋਣਾ, ਜਿਹਨੂੰ ਆਪਾਂ ਨਿਊਰੋਜੈਨਿਕ ਬਲੈਡਰ ਕਹਿ ਦਿੰਦੇ ਹਾਂ, ਜਿਹਦੇ ਨਾਲ ਪਿਸ਼ਾਬ ਦੀ ਲੀਕੇਜ ਦੀ ਪ੍ਰੋਬਲਮਸ ਹੁੰਦੀਆਂ ਨੇ, ਗਦੂਦ ਹੋ ਗਿਆ, ਪ੍ਰੋਸਟੇਟ ਜਿਹਨੂੰ ਕਹਿ ਦਿੰਦੇ ਹਾਂ, ਪ੍ਰੋਸਟੇਟ ਦਾ ਕੈਂਸਰ ਹੋ ਗਿਆ, ਪਲੱਸ ਪਿਸ਼ਾਬ ਦੇ ਰਸਤੇ ਦਾ ਟਾਈਟ ਹੋਣਾ, ਜਿਹਨੂੰ ਆਪਾਂ ਯੂਰੇਥਰਲ ਸਟ੍ਰਿਕਚਰ ਕਹਿ ਦਿੰਦੇ ਹਾਂ, ਜਿਹਦੇ ਨਾਲ ਪਿਸ਼ਾਬ ਦੀ ਧਾਰ ਪਤਲੀ ਹੋ ਜਾਂਦੀ ਹੈ, ਪਲੱਸ ਮੋਸਟ ਕਾਮਨਲੀ ਯੂਰਿਨ ਦੀ ਇਨਫੈਕਸ਼ਨ ਜਿਹੜੀ ਲੇਡੀਜ਼ 'ਚ ਅਤੇ ਯੰਗਸਟਰਸ ਦੇ ਵਿੱਚ ਬਹੁਤ ਕਾਮਨ ਹੈ। ਇਹ ਤਾਂ ਹੋ ਗਿਆ ਕਾਮਨ ਬਿਮਾਰੀਆਂ ਜਿਹੜੀਆਂ ਇਸ ਟਰੈਕ ਨਾਲ ਰਿਲੇਟਿਡ ਹੈ। ਇਸ ਤੋਂ ਇਲਾਵਾ ਬੱਚਿਆਂ ਦੇ ਵਿੱਚ ਕੋਈ ਵੀ ਪਿਸ਼ਾਬ ਸੰਬੰਧੀ ਸਮੱਸਿਆਵਾਂ ਜਾਂ ਪਿਸ਼ਾਬ ਸੰਬੰਧੀ ਪੱਥਰੀ, ਲੇਡੀਜ਼ ਦੇ ਵਿੱਚ ਕੋਈ ਵੀ ਪਿਸ਼ਾਬ ਸੰਬੰਧੀ ਸਮੱਸਿਆਵਾਂ, ਪਲੱਸ ਕਈ ਵਾਰ ਔਰਤਾਂ ਦੇ ਆਪਰੇਸ਼ਨ ਤੋਂ ਬਾਅਦ ਜਿਹਨੂੰ VVF ਕਹਿ ਦਿੰਦੇ ਹਾਂ, ਵੈਸੀਕੋ ਵਜਾਈਨਲ ਫਿਸਟੁਲਾ, ਮਤਲਬ ਉਹਨਾਂ ਦਾ ਪਿਸ਼ਾਬ ਦਾ ਰਸਤਾ ਅਤੇ ਜਨਾਨਾ ਰਸਤਾ ਜਿਹੜਾ ਜੁੜ ਜਾਂਦਾ ਹੈ, ਉਹਦੇ ਨਾਲ ਲੀਕੇਜ ਸ਼ੁਰੂ ਹੋ ਜਾਂਦੀ ਹੈ, ਉਹ ਵੀ ਅਸੀਂ ਡੀਲ ਕਰਦੇ ਹਾਂ, ਉਹਦਾ ਆਪਰੇਸ਼ਨ ਕਰਕੇ ਠੀਕ ਕਰਦੇ ਹਾਂ। ਇਹਦੇ ਤੋਂ ਇਲਾਵਾ ਬਾਂਝਪਨ, ਜਿਹਨੂੰ ਇਨਫਰਟੀਲਿਟੀ ਕਹਿ ਦਿੰਦੇ ਹਾਂ, ਜਿਹਦੇ ਵਿੱਚ ਮਰਦਾਂ ਦਾ ਜਿਹੜਾ ਬਾਂਝਪਨ ਆ, ਉਹਦੀ ਟ੍ਰੀਟਮੈਂਟ ਯੂਰੋਲੋਜੀ ਦੇ ਅੰਡਰ ਆਉਂਦੀ ਹੈ। ਪਲੱਸ ਸੈਕਸੁਅਲ ਡਿਸਫੰਕਸ਼ਨ, ਜਿਹੜੇ ਜਿਹਨੂੰ ਪੁਰਾਣੇ ਜ਼ਮਾਨੇ ਦੇ ਵਿੱਚ ਇੱਕ ਟੈਬੂ ਮੰਨ ਕੇ ਗੁਪਤ ਰੋਗ ਕਿਹਾ ਜਾਂਦਾ ਸੀਗਾ, ਉਹ ਸਾਰੀ ਯੂਰੋਲੋਜੀ ਸਪੈਸ਼ਲਿਟੀ ਦੇ ਵਿੱਚ ਡੀਲ ਕਰਦੇ ਹਾਂ। ਤਾਂ ਯੂਰੋਲੋਜੀ ਸਪੈਸ਼ਲਿਟੀ ਇਨ ਜਨਰਲ ਇੱਕ ਬੜੀ ਵਾਈਡ ਸਪੈਸ਼ਲਿਟੀ ਹੈ, ਜਿਸ 'ਚ ਹਰ ਉਮਰ ਦੇ, ਚਾਹੇ ਬੱਚੇ ਤੋਂ ਲੈ ਲਓ, ਬਜ਼ੁਰਗ ਲੈ ਲਓ, ਔਰਤਾਂ ਲੈ ਲਓ, ਮਰਦ ਲੈ ਲਓ, ਹਰ ਉਮਰ ਦੇ ਲੋਕ ਸਫ਼ਰ ਕਰਦੇ ਨੇ, ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦਾ ਇਲਾਜ ਕਰਕੇ ਉਹਨਾਂ ਨੂੰ ਠੀਕ ਕੀਤਾ ਜਾਵੇ।
0: ਜੀ ਡਾਕਟਰ ਸਾਹਿਬ, ਜਿਵੇਂ ਤੁਸੀਂ ਇੱਕ ਇੱਕ ਕਰਕੇ ਬਿਮਾਰੀਆਂ ਦੇ ਨਾਮ ਗਿਣਾਏ, ਤਾਂ ਆਪਾਂ ਪੱਥਰੀ ਤੋਂ ਸ਼ੁਰੂ ਕਰਦੇ ਹਾਂ। ਪੱਥਰੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਦੇਖਣ ਦੇ ਵਿੱਚ ਇਸ ਏਰੀਆ ਦੇ ਵਿੱਚ ਮਿਲਦੀ ਹੈ, ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਿ ਕਿੰਨੇ ਕੁ ਲੋਕਾਂ ਨੂੰ ਪੱਥਰੀ ਦੀ ਸਮੱਸਿਆ ਹੁੰਦੀ ਹੈ, ਜਾਂ ਫਿਰ ਜੇ ਆਪਾਂ ਕਿਸਮਾਂ ਦੀ ਗੱਲ ਕਰੀਏ ਤਾਂ ਕਿਹੜੀਆਂ ਕਿਹੜੀਆਂ ਕਿਸਮਾਂ

0: ਚ ਬੈਠੇ ਆ, ਨੋਟ ਓਨਲੀ ਬਠਿੰਡਾ, ਸਭ ਹਿਮਾਲਿਆਂ ਰੀਜਨ, ਹਿਮਾਲਿਆ ਤੋਂ ਨੀਚੇ ਜਿਹੜੀਆਂ 5 ਸਟੇਟਸ ਨੇ ਜਿਹਦੇ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਉੱਤਰ ਪ੍ਰਦੇਸ਼ ਤੇ ਰਾਜਸਥਾਨ, ਇਹਨਾਂ ਸਾਰੀਆਂ ਸਟੇਟਸ ਨੂੰ ਸਟੋਨ ਬੈਲਟ ਕਹਿੰਦੇ ਨੇ ਕਿ ਇਸ ਰੀਜਨ ਦੇ ਵਿੱਚ ਪੱਥਰੀ ਦੀ ਸਮੱਸਿਆ ਪੂਰੇ ਭਾਰਤ ਨਾਲੋਂ ਜ਼ਿਆਦਾ ਹੈ। ਪੰਜਾਬ ਉਹਦੇ ਵਿੱਚ ਇੱਕ ਪਾਰਟ ਹੈ ਔਰ ਬਠਿੰਡਾ ਦੇ ਵਿੱਚ ਪੂਰੇ ਪੰਜਾਬ ਨਾਲੋਂ ਪੱਥਰੀ ਸਮੱਸਿਆ ਜ਼ਿਆਦਾ ਹੈ, ਬਿਕੋਜ਼ ਇਹਦੇ ਵਾਟਰ ਦੀ, ਪਾਣੀ ਦੀ ਸਮੱਸਿਆ ਆਪਾਂ ਨੂੰ ਪਤਾ, ਇਹ ਹਾਰਡ ਵਾਟਰ ਹੈ। ਪੱਥਰੀ ਜਿਹੜੀ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਅੱਜ ਆਪਾਂ ਅਲਟਰਾਸਾਊਂਡ ਕਰਾਉਂਦੇ, ਇੰਨੀ ਕਾਮਨ ਹੈ ਅਤੇ ਜੇ ਤਾਂ ਕਿਸੇ ਨੂੰ ਦਰਦ ਹੋ ਜਾਵੇ ਪਹਿਲਾਂ ਪਤਾ ਚੱਲ ਜਾਂਦਾ, ਅਦਰਵਾਈਜ਼ ਜੇ ਅਲਟਰਾਸਾਊਂਡ ਕਰਾਈਏ ਨੋਰਮਲ ਪਾਪੂਲੇਸ਼ਨ ਦਾ ਅਤੇ 100 ਚੋਂ 60 ਤੋਂ 70 ਮਰੀਜ਼ਾਂ ਦੇ ਵਿੱਚ ਕੋਈ ਨਾ ਕੋਈ ਛੋਟੀ ਪੱਥਰੀ, ਅਤੇ ਜਿਹਨੂੰ ਆਪਾਂ ਕੰਕਰੀਸ਼ਨ ਜਾਂ ਰੇਤਾ ਕਹਿ ਦਿੰਦੇ ਹਾਂ, ਉਹ ਕਿਡਨੀ ਦੇ ਵਿੱਚ ਬਣਦੀ ਹੋਈ ਮਿਲੇਗੀ। ਕਿਡਨੀ ਦੇ ਪੱਥਰੀ ਦੇ ਜਿਹੜੇ ਪ੍ਰਕਾਰ ਦੀ ਗੱਲ ਕਰੀਏ ਤਾਂ 3-4 ਤਰ੍ਹਾਂ ਦੇ ਕਾਮਨ ਕਾਰਨ ਨੇ, ਕਾਮਨ ਟਾਈਪਸ ਨੇ ਇਹਦੇ। ਮੋਸਟ ਕਾਮਨ ਕੈਲਸ਼ੀਅਮ ਆਕਸਾਲੇਟ, ਕੈਲਸ਼ੀਅਮ ਦੀਆਂ ਪੱਥਰੀਆਂ ਜਿਹੜੀਆਂ ਨੇ ਉਹ ਕਾਮਨ ਹੁੰਦੀਆਂ ਨੇ ਕਿਡਨੀ ਦੇ ਵਿੱਚ, 80% ਹੁੰਦੀਆਂ ਨੇ 100 ਚੋਂ, ਔਰ 20% ਨੇ ਜਿਹੜੀਆਂ ਨੋਨ ਕੈਲਸ਼ੀਅਮ ਹੁੰਦੀਆਂ ਨੇ। ਕੈਲਸ਼ੀਅਮ ਦੀਆਂ ਪੱਥਰੀਆਂ ਦੇ ਵਿੱਚ ਕੈਲਸ਼ੀਅਮ ਆਕਸਾਲੇਟ ਇੱਕ ਤਰ੍ਹਾਂ ਦੀ ਕਿਸਮ ਹੈ ਜਿਹੜੀ ਮੋਸਟ ਕਾਮਨ ਹੁੰਦੀ ਹੈ। ਇਸ ਤੋਂ ਇਲਾਵਾ ਕੈਲਸ਼ੀਅਮ ਫੋਸਫੇਟ ਹੋ ਗਿਆ, ਅਤੇ ਇਸ ਤੋਂ ਬਾਅਦ ਇੱਕ ਸਟਰੂਵਾਈਟ ਟਾਈਪ, ਤੀਸਰੇ ਤਰ੍ਹਾਂ ਦੀ ਟੈਕਨੀਕਲ ਟਰਮ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਇਸ ਤੋਂ ਇਲਾਵਾ ਜਿਹੜੀ 20% ਜਿਹੜੀ ਮੈਂ ਛੱਡੀ ਹੈ ਉਹ ਤਾਂ ਦੱਸਣਾ ਚਾਹੁੰਦਾ, ਉਹਦੇ ਵਿੱਚ ਮੋਸਟ ਕਾਮਨ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਯੂਰਿਕ ਐਸਿਡ ਤੋਂ ਬਣੀ ਹੋਈ ਪੱਥਰੀ। ਤੁਸੀਂ ਕਾਫੀ ਦੇਖਿਆ ਹੋਣਾ ਕਿ ਆਮ ਤੌਰ 'ਤੇ ਲੋਕ ਕਹਿੰਦੇ ਨੇ, ਮੇਰੇ ਕੋਲ ਕਈ ਪੇਸ਼ੈਂਟਸ ਆਉਂਦੇ ਨੇ ਕਿ ਯੂਰਿਕ ਐਸਿਡ ਵਧਿਆ, ਉਹਦੇ ਕਰਕੇ ਵਾਰ ਵਾਰ ਸਟੋਨਸ ਬਣ ਰਹੇ ਨੇ, ਉਹ ਯੂਰਿਕ ਐਸਿਡ ਸਟੋਨਸ ਹੁੰਦੇ ਨੇ। ਅਤੇ ਇਹ ਪੱਥਰੀਆਂ ਜਿਹੜੀਆਂ ਨੇ, ਜੇ ਆਪਾਂ ਇਹਨਾਂ ਨੂੰ ਜੜ੍ਹ ਤੋਂ ਇਲਾਜ ਕੀਤਾ ਜਾਵੇ, ਇਹਨਾਂ ਦਾ ਪਹਿਲਾਂ ਕਾਰਨ ਸਮਝਿਆ ਜਾਵੇ, ਜੇ ਕੋਈ ਯੂਰਿਕ ਐਸਿਡ ਦੀ ਪੱਥਰੀ ਹੈ ਤਾਂ ਉਹਦੇ ਵਿੱਚ ਜੇ ਆਪਾਂ ਸਿਰਫ ਸਟੋਨ ਦਾ ਇਲਾਜ ਕਰਦੇ ਰਹਾਂਗੇ, ਪੱਥਰੀ ਦਾ ਇਲਾਜ ਕਰਾਂਗੇ, ਔਰ ਯੂਰਿਕ ਐਸਿਡ ਦੀ ਮਾਤਰਾ ਜਿਹੜੀ ਬਾਡੀ 'ਚ ਵੱਧ ਰਹੀ ਹੈ ਕਿਸੇ ਵੀ ਕਾਰਨ, ਜੇ ਆਪਾਂ ਉਹਦਾ ਇਲਾਜ ਨਹੀਂ ਕਰਾਂਗੇ ਤਾਂ ਪੱਥਰੀਆਂ ਵਾਰ ਵਾਰ ਬਣਦੀਆਂ ਨੇ। ਤੋ 5 ਜਾਂ 6 ਕਿਸਮਾਂ ਜਿਹੜੀਆਂ ਨੇ ਬਹੁਤ ਕਾਮਨ ਹੈ। ਜਿਹੜੀ ਮੈਂ ਸਟਰੂਵਾਈਟ ਇੱਕ ਤਰ੍ਹਾਂ ਦੀ ਪੱਥਰੀ ਦੱਸੀ ਹੈ ਤੁਹਾਨੂੰ, ਉਹ ਔਰਤਾਂ 'ਚ ਬੜੀ ਕਾਮਨ ਹੈ, ਜਿਹੜੀਆਂ ਔਰਤਾਂ ਨੂੰ ਵਾਰ ਵਾਰ ਕਿਡਨੀ ਐਂਡ ਯੂਰਨ ਦੀ ਇਨਫੈਕਸ਼ਨ ਹੁੰਦੀ ਹੈ, ਜਿਹਨੂੰ UTI ਕਹਿ ਦਿੰਦੇ ਆਪਾਂ, ਜਿਹੜੀ ਕਾਮਨ ਸਮੱਸਿਆ ਹੈ UTI ਵਾਲੀਆਂ ਫੀਮੇਲਸ ਦੇ ਵਿੱਚ, ਇਸ ਤਰ੍ਹਾਂ ਦਾ ਸਟੋਨ ਬਹੁਤ ਕਾਮਨ ਹੁੰਦਾ। ਸੋ 3-4 ਤਰ੍ਹਾਂ ਦੀਆਂ ਪੱਥਰੀਆਂ ਨੇ ਜਿਹੜੀਆਂ ਬਹੁਤ ਕਾਮਨ ਨੇ। ਬੱਚਿਆਂ ਦੀ ਜੇ ਆਪਾਂ ਗੱਲ ਕਰੀਏ ਤਾਂ ਬੱਚਿਆਂ ਦੇ ਵਿੱਚ ਜਿਹੜਾ ਹੈ ਯੂਰਿਕ ਐਸਿਡ ਟਾਈਪ ਦੀ ਜਿਹੜੀ ਪੱਥਰੀ ਹੈ ਉਹ ਕਾਮਨ ਪਾਈ ਗਈ ਹੈ 5 ਸਾਲ ਤੋਂ ਪਹਿਲਾਂ ਦੇ ਬੱਚਿਆਂ ਦੇ ਵਿੱਚ। ਅੱਜ ਕੱਲ੍ਹ ਇਹ ਥੋੜ੍ਹੀ ਜਿਹੀ ਘੱਟ ਰਹੀ ਹੈ, ਪੁਰਾਣੇ ਜ਼ਮਾਨੇ 'ਚ ਜ਼ਿਆਦਾ ਹੁੰਦਾ ਸੀ। ਉਹਦਾ ਕਾਰਨ ਹੁੰਦਾ ਸੀ ਕਿ ਕੁਛ ਗਰੀਬ ਬੱਚੇ ਜਾਂ ਕੁਛ ਬੱਚੇ ਜਿਹੜੇ ਇਹੋ ਜਿਹੇ ਏਰੀਆ 'ਚ ਹੁੰਦੇ ਸੀ ਜਿਹੜੇ ਕੁਪੋਸ਼ਣ ਦੇ ਸ਼ਿਕਾਰ ਹੁੰਦੇ ਸੀ, ਜਿਹਨੂੰ ਆਪਾਂ ਪ੍ਰੋਟੀਨ ਐਲਰਜੀ ਮਾਲ ਨਿਊਟ੍ਰੀਸ਼ਨ ਕਹਿੰਦੇ ਸੀਗੇ, ਉਹਨਾਂ ਬੱਚਿਆਂ ਦੇ ਵਿੱਚ ਜਿਹੜੇ ਸਿਰਫ ਤੇ ਸਿਰਫ ਮਾਂ ਦਾ ਦੁੱਧ ਤੇ 4-5 ਸਾਲ 6 ਸਾਲ ਤੱਕ ਜ਼ਿੰਦਾ ਰਹਿੰਦੇ ਸੀ ਔਰ ਉਹਨਾਂ ਨੂੰ ਕੁਪੋਸ਼ਣ ਹੁੰਦਾ ਸੀਗਾ, ਉਹਨਾਂ 'ਚ ਯੂਰਿਕ ਐਸਿਡ ਸਮੱਸਿਆ ਉਸ ਟਾਈਮ ਤੇ ਜ਼ਿਆਦਾ ਹੁੰਦੀ ਸੀ। ਪਰ ਭਾਰਤ ਸਰਕਾਰ ਜਾਂ WHO ਵੱਲੋਂ ਜਿਹੜਾ ਇੱਕ ਪ੍ਰੋਗਰਾਮ ਚਲਾਇਆ ਗਿਆ ਕੁਪੋਸ਼ਣ ਨੂੰ ਨਿਪਟਣ ਦਾ, ਉਸ ਤੋਂ ਬਾਅਦ ਇਹ ਜਿਹੜੀ ਸਮੱਸਿਆ ਬੱਚਿਆਂ ਦੇ ਵਿੱਚ ਯੂਰਿਕ ਐਸਿਡ ਸਟੋਨਸ ਦੀ ਜਿਹੜੀ ਹੈ ਪੱਥਰੀਆਂ ਦੀ ਹੈ ਉਹ ਘੱਟ ਗਈ ਹੈ ਕਾਫੀ। ਸੋ ਓਵਰਆਲ ਜੇ ਦੇਖਿਆ ਜਾਵੇ ਬਜ਼ੁਰਗਾਂ 'ਚ, ਔਰਤਾਂ 'ਚ, ਮਰਦਾਂ 'ਚ, ਬੱਚਿਆਂ 'ਚ, ਅੱਜ ਦੀ ਡੇਟ ਦੇ ਵਿੱਚ ਕੈਲਸ਼ੀਅਮ ਦੀਆਂ ਪੱਥਰੀਆਂ ਜਿਹੜੇ ਨੇ ਉਹ ਸਭ ਤੋਂ ਕਾਮਨ ਨੇ
1: ਜੀ। ਤੇ ਸਰ ਜੇ ਆਪਾਂ ਗੱਲ ਕਰੀਏ ਸਮੱਸਿਆ ਦੀ, ਹੁਣ ਕੁਝ ਲੋਕ ਹੁੰਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਾਨੂੰ ਪੱਥਰੀ ਹੋ ਗਈ ਹੈ, ਪਰ ਕੁਝ ਲੋਕ ਹੁੰਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ। ਸੋ ਤੁਸੀਂ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਕਿਰਪਾ ਕਰਕੇ ਵੀ ਜੇਕਰ ਕਿਸੇ ਦੇ ਗੁਰਦੇ ਦੇ ਵਿੱਚ ਪੱਥਰੀ ਹੋ ਗਈ ਆ ਤਾਂ ਉਹਦੇ ਵਿੱਚ ਕਿਹੜੇ ਕਿਹੜੇ ਤਰ੍ਹਾਂ ਦੇ ਚਿੰਨ ਲੱਛਣ ਸਾਨੂੰ ਦਿਖਾਈ ਦਿੰਦੇ, ਜਾਂ ਸਰੀਰ ਦੇ ਵਿੱਚ ਕਿਸ ਤਰ੍ਹਾਂ ਦੇ ਬਦਲਾਵ ਤੋਂ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਕਿਸੇ ਵਿਅਕਤੀ ਨੂੰ ਪੱਥਰੀ ਹੋ ਸਕਦੀ ਹੈ?
0: ਦੇਖੋ ਜੀ, ਪੱਥਰੀ ਦੀ ਸਮੱਸਿਆ ਕਿਸ ਤਰ੍ਹਾਂ ਪ੍ਰੈਜੈਂਟ ਕਰੇਗੀ, ਇਹ ਡਿਪੈਂਡ ਕਰਦਾ ਹੈ ਕਿ ਪੱਥਰੀ ਗੁਰਦੇ 'ਚ ਹੈ ਜਾਂ ਗੁਰਦੇ ਤੋਂ ਸਲਿਪ ਹੋ ਕੇ ਗੁਰਦੇ ਦੀ ਪਾਈਪ 'ਚ ਆ ਗਈ ਹੈ, ਜਾਂ ਉਹ ਬਲੈਡਰ 'ਚ ਆ ਗਈ ਹੈ ਜਾਂ ਪਿਸ਼ਾਬ ਦੇ ਰਸਤੇ 'ਚ ਫਸ ਗਈ ਹੈ। ਆਪਾਂ ਪਹਿਲਾਂ ਕਿਡਨੀ ਦੀ, ਗੁਰਦੇ ਦੀ ਗੱਲ ਕਰਦੇ ਹਾਂ। ਗੁਰਦੇ ਦੀ ਪੱਥਰੀ ਅੱਜ ਦੀ ਡੇਟ ਦੇ ਵਿੱਚ 100 ਚੋਂ 50 ਮਰੀਜ਼ ਇਹੋ ਜਿਹੇ ਆਉਂਦੇ ਨੇ ਜਿਨ੍ਹਾਂ ਨੂੰ ਕੋਈ ਦਿੱਕਤ ਨਹੀਂ ਹੋਈ ਸੀ, ਪਰ ਉਹਨਾਂ ਨੇ ਕਿਸੇ ਹੋਰ ਕਾਰਨ ਅਲਟਰਾਸਾਊਂਡ ਕਰਾਇਆ, ਉਹਦੇ ਵਿੱਚ ਛੋਟੇ ਸਾਈਜ਼ ਦੇ ਸਟੋਨਸ ਉਹਨਾਂ ਨੂੰ ਜਾਂ ਪੱਥਰੀ ਮਿਲੀ। ਛੋਟਾ ਸਾਈਜ਼ ਮਤਲਬ 5 mm ਤੋਂ ਛੋਟੇ ਵਾਲੀਆਂ ਪੱਥਰੀਆਂ। 5 mm ਤੋਂ ਛੋਟੇ ਵਾਲੀ ਪੱਥਰੀ ਜਿਹੜੀ ਹੁੰਦੀ ਹੈ ਉਹਦੇ ਵਿੱਚ ਆਮ ਤੌਰ 'ਤੇ ਇਲਾਜ ਦੀ ਜ਼ਰੂਰਤ ਨਹੀਂ ਹੁੰਦੀ ਹੈ। ਭਗਵਾਨ ਨੇ ਆਪਣਾ ਯੂਰੋਲੋਜੀਕਲ ਟਰੈਕ, ਆਪਣਾ ਜਿਹੜਾ ਤੰਤਰ, ਇਸ ਤਰ੍ਹਾਂ ਦਾ ਬਣਾਇਆ ਕਿ 5 mm ਦਾ ਪੱਥਰੀ ਜਿਹੜੀ ਹੈ ਉਹ ਆਟੋਮੈਟਿਕਲੀ ਪਿਸ਼ਾਬ ਦੇ ਰਸਤੇ 'ਚੋਂ ਬਾਹਰ 100 ਚੋਂ 80 ਮਰੀਜ਼ਾਂ 'ਚੋਂ ਨਿਕਲ ਜਾਂਦੀ ਹੈ। ਉਹ ਡਿਪੈਂਡ ਕਰਦਾ ਆਪਾਂ ਕਿੰਨਾ ਵਾਟਰ ਇਨਟੇਕ, ਪਾਣੀ ਕਿੰਨਾ ਪੀ ਰਹੇ ਹਾਂ, ਅਤੇ ਆਪਾਂ ਕੁਛ ਹੋਰ ਪ੍ਰੀਕੋਸ਼ਨਸ ਜਿਹੜੀਆਂ ਨੇ ਉਹ ਕਿੰਨੀਆਂ ਕੁ ਲੈ ਰਹੇ ਹਾਂ। ਸੋ 5 mm ਤੱਕ ਦੀਆਂ ਜਿਹੜੀਆਂ ਪੱਥਰੀਆਂ ਨੇ ਉਹ ਮੋਸਟ ਕਾਮਨਲੀ ਅਲਟਰਾਸਾਊਂਡ ਕਰਾਉਣ 'ਤੇ ਡਾਇਗਨੋਸ ਹੁੰਦੀਆਂ ਨੇ। ਇਸ ਤੋਂ ਇਲਾਵਾ ਪ੍ਰੈਜੈਂਟੇਸ਼ਨ, ਜੇ ਪੱਥਰੀ 100 ਦੇ ਵਿੱਚੋਂ 30-40% ਇਹੋ ਜਿਹੇ ਜਿਹਨਾਂ ਨੂੰ ਗੁਰਦੇ ਦੀ ਪੱਥਰੀ ਦੇ ਨਾਲ ਪੇਨ ਨਾਲ ਪ੍ਰੈਜੈਂਟ ਕਰਦੇ, ਉਹਨਾਂ ਨੂੰ ਦਰਦ ਹੁੰਦਾ ਵੱਖੀ 'ਚ ਦਰਦ, ਉਹ ਟਿਪੀਕਲੀ ਪੇਸ਼ੈਂਟ ਵੱਖੀ ਦੇ ਉੱਤੇ ਹੱਥ ਰੱਖ ਕੇ ਕਹਿੰਦਾ ਕਿ ਮੇਰੇ ਦਰਦ ਹੋ ਰਿਹਾ। ਇਹ ਵਾਲਾ ਦਰਦ ਖਾਸ ਕਰਕੇ ਮਰੀਜ਼ ਨੂੰ ਉਦੋਂ ਹੋਏਗਾ ਜਦੋਂ ਮਰੀਜ਼ ਕੋਈ ਕੰਮ ਕਰੇਗਾ, ਜੋ ਕੋਈ ਵਰਕ ਕਰ ਰਿਹਾ, ਕੋਈ ਸਾਈਕਲ ਚਲਾ ਰਿਹਾ, ਸਕੂਟਰ ਚਲਾ ਰਿਹਾ, ਜਾਂ ਪੈਦਲ ਚੱਲ ਰਿਹਾ, ਜਾਂ ਕੋਈ ਹੈਵੀ ਐਕਸਰਸਾਈਜ਼ ਕਰ ਰਿਹਾ, ਉਹਨੂੰ ਉਦੋਂ ਪੇਨ ਹੋਏਗਾ। ਜਦੋਂ ਰੈਸਟ ਕਰੇਗਾ, ਲੇਟ ਜਾਏਗਾ, ਉਹ ਪੇਨ ਠੀਕ ਹੋ ਜਾਂਦਾ। ਇਹ ਇੱਕ ਲੱਛਣ ਹੈ ਜਿਹੜਾ ਗੁਰਦੇ 'ਚ ਪੱਥਰੀ ਪਈ ਹੋਵੇ। ਗੁਰਦੇ ਦੀ ਪੱਥਰੀ ਕਈ ਵਾਰ ਇਨਫੈਕਸ਼ਨ ਪ੍ਰੈਜੈਂਟ ਕਰਦੀ ਹੈ, ਜਿਹਦੇ ਕਰਕੇ ਗੁਰਦੇ 'ਚ ਪੱਸ ਹੋ ਸਕਦੀ ਹੈ, ਔਰ ਇਹ ਪ੍ਰੈਜੈਂਟੇਸ਼ਨ

0: ਉਹ ਦੇਸੀ ਇਲਾਜ ਜਾਂ ਉਹਨੂੰ ਇਗਨੋਰ ਕਰਕੇ ਦਰਦ ਨੂੰ ਕਿਡਨੀ ਕਈ ਸਾਲਾਂ ਤੱਕ ਪਈ ਰਹਿੰਦੀ ਹੈ ਅਤੇ ਅਲਟੀਮੇਟਲੀ ਫਿਰ ਉਹ ਇਨਫੈਕਸ਼ਨ ਹੁੰਦੀ ਹੈ, ਪਸ ਹੁੰਦੀ ਹੈ ਔਰ ਅਲਟੀਮੇਟਲੀ ਗੁਰਦਾ ਖਰਾਬ ਹੋਣ ਦੀ ਨੌਬਤ ਆ ਜਾਂਦੀ ਹੈ ਅਤੇ ਉਸ ਕੇਸ ਦੇ ਵਿੱਚ ਅਲਟੀਮੇਟਲੀ ਗੁਰਦੇ ਨੂੰ ਕੱਢਣਾ ਵੀ ਪੈ ਸਕਦਾ। ਇਹ ਹੋ ਗਿਆ ਗੁਰਦੇ ਦੀ ਪੱਥਰੀ। ਬਹੁਤ ਕਾਮਨ ਪ੍ਰੈਜੈਂਟੇਸ਼ਨ ਹੈ ਖਾਸ ਕਰਕੇ ਯੰਗ ਮੁੰਡੇ ਕੁੜੀਆਂ ਦੇ ਵਿੱਚ, ਜਦੋਂ ਪੱਥਰੀ 5 mm, 6 mm, 7 mm ਦੀ ਪੱਥਰੀ ਗੁਰਦੇ ਤੋਂ ਟਪਕ ਕੇ ਉਹਦੀ ਪਾਈਪ 'ਚ ਆ ਜਾਂਦੀ, ਜਿਹਨੂੰ ਆਪਾਂ ਯੂਰੇਟਰ ਕਹਿੰਦੇ। ਇਹਦੇ ਵਿੱਚ ਬਹੁਤ ਸਵੀਅਰ, ਬਹੁਤ ਜ਼ਿਆਦਾ ਦਰਦ ਹੁੰਦਾ, ਨਾਲ ਬੁਖਾਰ ਆ ਸਕਦਾ, ਨਾਲ ਉਲਟੀ ਆ ਸਕਦੀ ਹੈ। ਇਹਦੇ ਵਿੱਚ ਪੇਸ਼ੈਂਟ ਸਿੱਧਾ ਐਮਰਜੈਂਸੀ 'ਚ ਲੈਂਡ ਕਰੇਗਾ ਔਰ ਉਹਨੂੰ ਫਿਰ ਅਕੋਰਡਿੰਗਲੀ ਪੇਨ ਕਿਲਰਸ, ਐਂਟੀਬਾਇਓਟਿਕਸ ਦੇ ਕੇ, ਜੇ ਤਾਂ 5-6 mm ਦੀ ਪੱਥਰੀ ਹੈ ਉਹਦੇ 100 ਤੋਂ 80% ਚਾਂਸਿਸ ਨੇ ਕਿ ਆਟੋਮੈਟਿਕਲੀ ਦਵਾਈਆਂ ਨਾਲ ਪਾਸ ਹੋ ਜਾਂਦੀ ਹੈ। ਇਨ ਕੇਸ ਵੱਡੀ ਸਟੋਨ ਹੈ ਪੱਥਰੀ ਹੈ ਤਾਂ ਫਿਰ ਉਹਨੂੰ ਆਪਾਂ ਦੂਰਬੀਨ ਦੇ ਨਾਲ ਲੇਜ਼ਰ ਨਾਲ ਤੋੜ ਕੇ ਕੱਢਣਾ ਪੈਂਦਾ। ਸੇਮ ਜੇ ਬਲੈਡਰ 'ਚ ਸਟੋਨ ਜਾਂ ਪੱਥਰੀ ਆ ਜਾਂਦੀ ਹੈ, ਬਲੈਡਰ 'ਚ ਪੱਥਰੀ ਆਮ ਤੌਰ 'ਤੇ ਬਜ਼ੁਰਗਾਂ 'ਚ ਕਾਮਨ ਹੁੰਦੀ ਹੈ, ਯੰਗਸਟਰ 'ਚ ਕਾਮਨ ਨਹੀਂ ਹੁੰਦੀ। ਜੇ ਬਜ਼ੁਰਗਾਂ 'ਚ ਕਾਮਨ ਹੁੰਦੀ ਹੈ ਉਹਦਾ ਸਭ ਤੋਂ ਕਾਮਨ ਕਾਜ਼ ਪਾਇਆ ਗਿਆ ਹੈ ਗਦੂਦਾਂ। ਸੋ ਬਹੁਤ ਸਾਰੇ ਗਦੂਦਾਂ ਜਾਂ ਪ੍ਰੋਸਟੇਟ ਦੇ ਮਰੀਜ਼ ਜਿਨ੍ਹਾਂ ਦੇ ਵਿੱਚ ਪਿਸ਼ਾਬ ਦੀ ਪ੍ਰੋਬਲਮ ਹੁੰਦੀ ਹੈ ਔਰ ਪਿਸ਼ਾਬ ਉਹਨਾਂ ਦਾ ਮਸਾਨੇ 'ਚ ਜਾਂ ਬਲੈਡਰ 'ਚ ਰੁਕਦਾ ਹੈ, ਉਸ ਪਿਸ਼ਾਬ ਜਦੋਂ ਇਕੱਠਾ ਹੁੰਦਾ ਹੈ ਬਲੈਡਰ ਦੇ ਵਿੱਚ, ਉਹਦੇ ਵਿੱਚ ਇਨਫੈਕਸ਼ਨ ਹੋ ਕੇ ਪੱਥਰੀ ਬਣ ਜਾਂਦੀ ਹੈ ਔਰ ਉਸ ਕੇਸ ਦੇ ਵਿੱਚ ਫਿਰ ਆਪਾਂ ਨੂੰ ਦੂਰਬੀਨ ਦੇ ਨਾਲ ਗਦੂਦਾਂ ਦੇ ਨਾਲ ਨਾਲ ਉਸ ਪੱਥਰੀ ਦਾ ਇਲਾਜ ਕਰਨਾ ਪੈ ਸਕਦਾ। ਸੋ ਪੱਥਰੀ ਦੀ ਪ੍ਰੈਜੈਂਟੇਸ਼ਨ ਉਹ ਕਿਹੜੇ ਔਰਗਨਸ ਹੈ ਉਹਦੇ ਨਾਲ ਡਿਪੈਂਡ ਕਰਦੀ ਹੈ। ਕਿਡਨੀ ਦੇ ਪੱਥਰੀਆਂ ਜਿਹੜੀਆਂ ਨੇ ਉਹ ਮੋਸਟ ਕਾਮਨਲੀ ਨੇ, ਮੋਸਟ ਕਾਮਨਲੀ ਦਰਦ ਨਾਲ ਜਾਂ ਅਲਟਰਾਸਾਊਂਡ 'ਤੇ ਪ੍ਰੈਜੈਂਟ ਕਰਦੀਆਂ ਨੇ।
1: ਜੀ ਸਰ, ਤੁਸੀਂ ਬੱਚਿਆਂ ਦੇ ਵਿੱਚ ਵੀ ਗੱਲ ਕੀਤੀ ਕਿ ਕੁਪੋਸ਼ਣ ਦੇ ਕਰਕੇ ਪੱਥਰੀ ਹੋ ਸਕਦੀ ਹੈ। ਹੁਣ ਵੱਡਾ ਵਿਅਕਤੀ ਤਾਂ ਦੱਸ ਦੂਗਾ ਕਿ ਮੇਰੇ ਕਿਤੇ ਦਰਦ ਹੋ ਰਿਹਾ ਜਾਂ ਮੈਨੂੰ ਸਮੱਸਿਆ ਆ ਰਹੀ ਹੈ, ਹਨਾ। ਤਾਂ ਜਦੋਂ ਬੱਚਿਆਂ ਦੀ ਗੱਲ ਕਰਦੇ ਹਾਂ ਫਿਰ ਮਾਤਾ ਪਿਤਾ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਵੀ ਤਾਂ ਕਿ ਉਹਨਾਂ ਨੂੰ ਇਸ਼ਾਰਾ ਮਿਲ ਸਕੇ ਕਿ ਬੱਚਾ ਜੇਕਰ ਰੋ ਰਿਹਾ ਜਾਂ ਜੇਕਰ ਬੱਚਾ ਪਰੇਸ਼ਾਨ ਹੈ ਤਾਂ ਉਹਦੇ ਗੁਰਦੇ ਦੇ ਵਿੱਚ ਜਾਂ ਕਹਿ ਲਈਏ ਪਿਸ਼ਾਬ ਦੇ ਕਿਸੇ ਵੀ ਰਸਤੇ ਦੇ ਵਿੱਚ ਪੱਥਰੀ ਹੋਣ ਦੀ ਸੰਭਾਵਨਾ ਹੈਗੀ ਹੈ?
0: ਬੱਚਿਆਂ ਦੇ ਵਿੱਚ ਮੋਸਟ ਕਾਮਨਲੀ ਪੱਥਰੀ ਦੀ ਸਮੱਸਿਆ ਦਾ ਪਤਾ, ਨੰਬਰ 1 ਉਹਨੂੰ ਬੁਖਾਰ ਹੋਣਾ ਜਾਂ ਬਾਰ ਬਾਰ ਪਿਸ਼ਾਬ ਦੀ ਇਨਫੈਕਸ਼ਨ ਹੋਣਾ, ਔਰ ਦੂਸਰਾ ਬੱਚਾ ਜਦੋਂ ਪਿਸ਼ਾਬ ਕਰੇਗਾ ਉਹ ਰੋਏਗਾ ਔਰ ਪਿਸ਼ਾਬ ਕਰਨ ਤੋਂ ਬਾਅਦ ਉਹ ਰੋਣਾ ਬੰਦ ਕਰ ਦੇਗਾ। ਐਂਡ ਪਿਸ਼ਾਬ ਕਰਨ ਦੇ ਨਾਲ ਜਦੋਂ ਰੋਏਗਾ ਉਹਨੂੰ ਦਰਦ ਹੁੰਦਾ ਹੈ ਤਾਂ ਉਹ ਆਪਣੇ ਪਿਸ਼ਾਬ ਦੇ ਰਸਤੇ ਨੂੰ ਟੱਚ ਕਰਦਾ। ਇਹ ਇੱਕ ਬੜਾ ਕਾਮਨ ਸਿਮਟਮ ਹੈ 5 ਸਾਲ ਤੋਂ ਛੋਟੇ ਬੱਚਿਆਂ ਦੇ ਵਿੱਚ, ਜਦੋਂ ਪੱਥਰੀ ਹੁੰਦੀ ਹੈ 3-4 ਸਾਲ ਦੇ ਬੱਚਿਆਂ ਤੋਂ। ਉਸ ਤੋਂ ਬਾਅਦ ਤਾਂ ਬੱਚਾ ਦੱਸਣਾ ਸ਼ੁਰੂ ਕਰ ਦਿੰਦਾ ਕਿ ਮੇਰੇ ਪੇਟ ਦੇ ਵਿੱਚ ਥੱਲੇ ਵਾਲੇ ਹਿੱਸੇ 'ਚ ਦਰਦ ਹੋ ਰਹੀ ਹੈ ਅਤੇ ਮੈਨੂੰ ਦਿੱਕਤ ਹੋ ਰਹੀ ਹੈ। ਇਸ ਤੋਂ ਇਲਾਵਾ ਜਿਹੜਾ ਬੱਚੇ ਮੋਸਟ ਕਾਮਨਲੀ ਪੇਟ ਦੇ ਥੱਲੇ ਵਾਲੇ ਹਿੱਸੇ 'ਚ ਦਰਦ ਦੀ ਕੰਪਲੇਨ ਕਰਦੇ ਨੇ ਪਿਸ਼ਾਬ ਕਰਦੇ ਟਾਈਮ, ਔਰ ਜੇ ਇਨਫੈਕਸ਼ਨ ਜਾਂ ਬੁਖਾਰ ਆਉਂਦਾ ਹੈ ਤਾਂ ਇਹ ਇੱਕ ਸਿਮਟਮ ਹੋ ਸਕਦਾ ਹੈ। ਕਿਉਂਕਿ ਛੋਟੇ ਬੱਚੇ ਦੇ ਵਿੱਚ 2 ਸਾਲ ਜਾਂ 3 ਸਾਲ ਦੀ ਉਮਰ 'ਚ ਜੇ ਬੁਖਾਰ ਆਵੇ ਅਤੇ ਪਿਸ਼ਾਬ ਦੇ ਵਿੱਚ ਸਮੈਲ ਆਵੇ ਤਾਂ ਸਭ ਤੋਂ ਕਾਮਨ ਕੌਜ਼ ਜਿਹੜਾ ਯੂਰਿਨ ਇਨਫੈਕਸ਼ਨ ਦਾ, ਉਹ ਪੱਥਰੀ ਦਾ ਆਪਾਂ ਨੂੰ ਰੂਲ ਆਊਟ ਕਰਨਾ ਚਾਹੀਦਾ ਹੈ।
1: ਜੀ ਡਾਕਟਰ ਸਾਹਿਬ, ਤੁਸੀਂ ਅੰਤਰਰਾਸ਼ਟਰੀ ਪੱਧਰ 'ਤੇ ਵੀ ਬਹੁਤ ਸਾਰੇ ਸੈਮੀਨਾਰਸ ਦੇ ਵਿੱਚ ਵੀ ਗਏ ਹੋ, ਬਹੁਤ ਸਾਰੀਆਂ ਤੁਸੀਂ ਕਾਨਫਰੰਸਿਸ ਔਰ ਮੀਟਿੰਗਸ ਜੋ ਹਾਇਰ ਲੈਵਲ ਦੀਆਂ ਹੁੰਦੀਆਂ ਉਹ ਵੀ ਅਟੈਂਡ ਕੀਤੀਆਂ ਹੋਣਗੀਆਂ, ਔਰ ਤੁਹਾਡੀ ਜਾਣਕਾਰੀ ਦੇ ਵਿੱਚ ਇਹ ਗੱਲਾਂ ਫੈਕਟ ਬੇਸਡ, ਹੈ ਨਾ। ਜਿਵੇਂ ਅਸੀਂ ਮੰਨ ਲਓ ਆਮ ਤੌਰ 'ਤੇ ਸੋਚਦੇ ਹਾਂ ਵੀ ਜੇਕਰ ਕਿਸੇ ਦੇ ਪੱਥਰੀ ਜ਼ਿਆਦਾ ਹੋ ਰਹੀ ਹੈ ਤਾਂ ਉਹਨੂੰ ਪਾਣੀ ਵੱਧ ਪੀਣਾ ਚਾਹੀਦਾ, ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਕਿਰਪਾ ਕਰਕੇ ਜ਼ਰੂਰ ਦੱਸਿਓ, ਕਿਉਂਕਿ ਤੁਸੀਂ ਫੈਕਟ ਬੇਸਡ ਗੱਲ ਕਰੋਗੇ। ਜੇਕਰ ਪਾਣੀ ਪੀਣ ਨਾਲ ਵਾਕਈ ਜੋ ਪੱਥਰੀ ਦੀ ਸਮੱਸਿਆ ਘਟਦੀ ਹੈ ਤਾਂ ਸਾਨੂੰ ਆਮ ਰੂਟੀਨ ਦੇ ਵਿੱਚ ਕਿੰਨਾ ਕੁ ਪਾਣੀ ਪੀਣਾ ਚਾਹੀਦਾ ਜੋ ਕਿ ਸਾਡੇ ਲਈ ਲਾਹੇਵੰਦ ਹੋ ਜਾਵੇ?
0: ਜੀ ਖੁਸ਼ਪ੍ਰੀਤ ਜੀ, ਬਹੁਤ ਹੀ ਅੱਛਾ ਕੁਸ਼ਚਨ ਤੁਸੀਂ ਪੁੱਛਿਆ, ਕਿਉਂਕਿ ਮੈਨੂੰ ਸਭ ਤੋਂ ਜ਼ਿਆਦਾ ਪੁੱਛਿਆ ਜਾਣ ਵਾਲਾ ਓਪੀਡੀ 'ਚ ਕੁਸ਼ਚਨ ਮਰੀਜ਼ਾਂ ਵੱਲੋਂ ਇਹੀ ਹੈ। ਜੇ ਪੂਰੀਆਂ ਰਿਸਰਚ ਤੋਂ ਬਾਅਦ ਇੱਕ ਚੀਜ਼ ਡਾਇਗਨੋਸ ਹੋਈ ਹੈ ਕਿ ਜਿਹੜੀ ਕਨਫਰਮ ਹੋਈ ਹੈ ਰਿਸਰਚ ਤੋਂ ਬਾਅਦ ਕਿ ਪੱਥਰੀ ਵਾਸਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਕਿ ਦੁਬਾਰਾ ਨਾ ਬਣੇ ਜਾਂ ਜਲਦੀ ਪਾਸ ਆਊਟ ਹੋ ਜਾਵੇ, ਉਹ ਹੈ ਜ਼ਿਆਦਾ ਵਾਟਰ ਇਨਟੇਕ, ਪਾਣੀ ਪੀਣਾ। ਪਾਣੀ ਦੇ ਵਿੱਚ ਕਿੰਨਾ ਪੀਣਾ ਚਾਹੀਦਾ ਉਹਨੂੰ ਮਈਅਰ ਕਰਨ ਵਾਸਤੇ ਆਪਾਂ ਨੂੰ ਯੂਰਿਨ ਦਾ ਪਿਸ਼ਾਬ ਦੀ ਮਾਤਰਾ ਨੂੰ ਦੇਖਣਾ ਚਾਹੀਦਾ। ਆਮ ਤੌਰ 'ਤੇ ਸਰੀਰ ਨੂੰ ਓਨੇ ਪਾਣੀ ਦੀ ਲੋੜ ਹੈ ਕਿ 2 ਤੋਂ 2.5 ਲੀਟਰ ਪਿਸ਼ਾਬ ਨੋਰਮਲੀ 24 ਘੰਟੇ ਦੇ ਵਿੱਚ ਆਪਾਂ ਪਾਸ ਕਰ ਸਕੀਏ। ਸੋ ਇਨ ਜਨਰਲ ਓਨਾ ਪਾਣੀ ਪੀਣਾ 2.5-3 ਲੀਟਰ ਦੇ ਆਸ ਪਾਸ, 3.5-3.5 ਲੀਟਰ ਦੇ ਆਸ ਪਾਸ 24 ਘੰਟੇ ਦੇ ਵਿੱਚ, ਤਾਂ ਕਿ ਇੱਕ 2 ਤੋਂ 2.5 ਲੀਟਰ ਪਿਸ਼ਾਬ 24 ਘੰਟੇ 'ਚ ਆਵੇ ਔਰ ਉਸ ਪਿਸ਼ਾਬ ਦੇ ਵਿੱਚ ਉਸ ਪ੍ਰੈਸ਼ਰ ਦੇ ਨਾਲ 5 mm ਤੱਕ ਦੀਆਂ ਪੱਥਰੀਆਂ ਜਿਹੜੀਆਂ ਨੇ ਉਹ ਨੋਰਮਲੀ 100-84 ਮਰੀਜ਼ਾਂ ਦੇ ਵਿੱਚ ਪਾਸ ਆਊਟ ਹੋ ਜਾਂਦੀਆਂ ਨੇ ਔਰ 20% ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਕਈ ਵਾਰ ਉਹ ਨਹੀਂ ਪਾਸ ਆਊਟ ਹੁੰਦੀਆਂ। ਇਹਦੇ ਨਾਲ ਰਿਲੇਟਿਡ ਇੱਕ ਹੋਰ ਮੈਂ ਗੱਲ ਕਹਿਣਾ ਚਾਹਾਂਗਾ, ਉਹ ਇੱਕ ਬੜੀ ਵੱਡੀ ਮਿੱਥ ਹੈ। ਬਹੁਤ ਸਾਰੇ ਲੋਕ ਮੈਨੂੰ ਇੱਕ ਹੋਰ ਕੁਐਸਚਨ ਪੁੱਛਦੇ ਨੇ ਕਿ ਅਸੀਂ ਸੋਡਾ ਜਿਹਨੂੰ ਖਾਰਾ ਕਹਿ ਦਿੰਦੇ ਹਾਂ ਜਾਂ ਫਿਰ ਬੀਅਰ ਜਿਹਨੂੰ ਕਹਿ ਦਿੰਦੇ ਹਾਂ, ਕੀ ਸਾਨੂੰ ਉਹਦਾ ਸੇਵਨ ਕਰਨਾ ਚਾਹੀਦਾ? ਕਿਉਂਕਿ ਬਹੁਤ ਸੋਸਾਇਟੀ 'ਚ ਕਾਮਨ ਮਿੱਥ ਹੈ ਕਿ ਇਹਨਾਂ ਦੋਵਾਂ ਤੋਂ ਬਾਅਦ ਪਿਸ਼ਾਬ ਦੀ ਮਾਤਰਾ ਵੱਧਦੀ ਹੈ ਔਰ ਸ਼ਾਇਦ ਪੱਥਰੀ ਉਹਦੇ ਵਿੱਚ ਪਾਸ ਆਊਟ ਹੋ ਜਾਂਦੀ ਹੈ। ਪਰ ਮੈਂ ਅੱਜ ਤੁਹਾਡੇ ਰਾਹੀਂ ਸਰੋਤਿਆਂ ਨੂੰ ਇਹ ਕਲੀਅਰ ਕਰਨਾ ਚਾਹੁੰਦਾ ਕਿ ਇਹ ਜਿਹੜੇ ਡਰਿੰਕਸ ਨੇ, ਇਹ ਹਾਰਡ ਡਰਿੰਕਸ ਨੇ, ਇਹ ਡੀਹਾਈਡਰੇਸ਼ਨ ਕਰਦੇ ਨੇ ਸਰੀਰ 'ਚ। ਸੋ ਇਹ ਸਰੀਰ ਦੇ ਪਾਣੀ ਨੂੰ, ਇਹ ਨੋ ਡਾਊਟ ਪਿਸ਼ਾਬ ਕੱਢਦੇ ਨੇ ਜ਼ਿਆਦਾ, ਪਰ ਸਰੀਰ ਦੇ ਵਿੱਚ ਓਵਰਆਲ ਪਾਣੀ ਦੀ ਘਾਟ ਕਰ ਦਿੰਦੇ ਨੇ। ਅਤੇ ਸਰੀਰ ਦੇ ਵਿੱਚ ਜਦੋਂ ਵੀ ਪਾਣੀ ਦੀ ਘਾਟ ਹੋਏਗੀ ਤਾਂ ਕਿਡਨੀ ਜਿਹੜੀ ਹੈ ਉਹਦੇ ਵਿੱਚ ਇਹੋ ਜਿਹੇ ਹਾਰਮੋਨਸ ਜਾਂ ਮੈਕੇਨਿਜ਼ਮ ਐਕਟੀਵੇਟ ਹੁੰਦੇ ਨੇ ਜਿਹੜੇ ਹੋਰ ਜ਼ਿਆਦਾ

ਪੱਥਰੀ ਕੱਢਣ ਦੇ ਵਿੱਚ ਹੈਲਪ ਤਾਂ ਨਹੀਂ ਕਰੇਗਾ, ਪਰ ਹੋਰ ਜ਼ਿਆਦਾ ਪੱਥਰੀ ਬਣਾਉਣ ਦੇ ਵਿੱਚ ਇਹ ਸਾਈਡ ਇਫੈਕਟ ਪ੍ਰੋਡਿਊਸ ਕਰੇਗਾ। ਸੋ ਇਹਨਾਂ ਨੂੰ ਛੱਡ ਕੇ ਵਾਟਰ ਇਨਟੇਕ, ਜਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ, ਸਿੰਪਲ ਸਾਦਾ ਪਾਣੀ ਜਾਂ ਨਿੰਬੂ ਪਾਣੀ ਜਾਂ ਸ਼ਿਕੰਜੀ ਲੱਸੀ, ਇਹੋ ਜਿਹੀਆਂ ਚੀਜ਼ਾਂ ਦਾ ਇਸ ਤਰ੍ਹਾਂ ਸੇਵਨ ਕੀਤਾ ਜਾਵੇ ਕਿ 24 ਘੰਟੇ 'ਚ 3 ਤੋਂ 3.5 ਲੀਟਰ ਤੱਕ ਆਪਾਂ ਇਹ ਇਹਨਾਂ ਦਾ ਸੇਵਨ ਕਰੀਏ, ਅਤੇ ਫਿਰ ਇੰਨੇ ਕੁ ਪ੍ਰੈਸ਼ਰ ਨਾਲ ਅਤੇ ਇੰਨੀ ਕੁ ਕੁਆਂਟਿਟੀ ਨਾਲ ਪਿਸ਼ਾਬ ਬਣੇਗਾ ਕਿ 5 mm ਤੱਕ ਦੀ ਪੱਥਰੀ ਨਿਕਲਣ ਦੇ ਚਾਂਸਿਸ ਹੈਗੇ ਨੇ। ਔਰ ਜਿਸ ਤਰ੍ਹਾਂ

0: ਐਮਐਮ ਤੱਕ ਦੀ ਪੱਥਰੀ ਨਿਕਲਣ ਦੇ ਚਾਂਸਿਸ ਹੈਗੇ ਨੇ। ਔਰ ਜਿਸ ਤਰ੍ਹਾਂ ਮੈਂ ਦੱਸ ਰਿਹਾ ਕਿ ਆਪਣੇ ਆਪ ਡਾਇਟ ਨਾਲ ਹੀ ਨਿਕਲ ਸਕਦੀਆਂ ਨੇ, ਅਤੇ ਫਿਰ ਆਪਾਂ ਨੂੰ ਥੋੜ੍ਹੇ ਕੁਐਕਸ ਜਾਂ ਨਿਯਮ ਕੀਮਾਂ ਤੋਂ ਬਚ ਕੇ ਰਹਿਣਾ, ਅਤੇ ਜਿਹੜੇ ਕਹਿੰਦੇ ਕਿ ਅਸੀਂ ਪੱਥਰੀ ਕੱਢ ਦਿੰਦੇ, ਕਿਉਂਕਿ 5 mm ਤੱਕ ਦੀ ਪੱਥਰੀ ਜਿਹੜੀ ਹੈ ਉਹ ਸਰੀਰ ਆਪਣੇ ਆਪ ਹੀ ਕੱਢ ਦੇਗਾ ਜੇ ਤੁਸੀਂ ਅੱਛੀ ਤਰ੍ਹਾਂ ਵਾਟਰ ਇਨਟੇਕ ਲਓਗੇ।
1: ਜੀ ਡਾਕਟਰ ਸਾਹਿਬ, ਇਹ ਵੀ ਦੇਖਣ ਦੇ ਵਿੱਚ ਆਉਂਦਾ ਕਿ ਕੁਝ ਲੋਕਾਂ ਦੀ ਨਾ ਵਾਰ ਵਾਰ ਪੱਥਰੀ ਬਣਦੀ ਆ, ਉਹਨਾਂ ਦੀ ਨਿਕਲ ਵੀ ਜਾਂਦੀ ਆ ਪਰ ਫਿਰ ਥੋੜੇ ਸਮੇਂ ਬਾਅਦ ਉਹਨਾਂ ਦੇ ਵਿੱਚ ਪੱਥਰੀ ਬਣ ਜਾਂਦੀ ਆ, ਔਰ ਕੁਝ ਡਾਕਟਰ ਸਾਹਿਬਾਨਾਂ ਦਾ ਇਹ ਕਹਿਣਾ ਹੈ ਕਿ ਬਹੁਤ ਛੋਟੀ ਮਾਤਰਾ ਦੇ ਵਿੱਚ 2 mm 3 mm ਤੱਕ ਦੀਆਂ ਪੱਥਰੀਆਂ ਤਾਂ ਹਰ ਕਿਸੇ ਦੇ ਸਰੀਰ ਦੇ ਵਿੱਚ ਪਈਆਂ ਹੁੰਦੀਆਂ ਨੇ, ਜਿੰਨਾ ਚਿਰ ਉਹ ਦਰਦ ਨਹੀਂ ਕਰਦੀਆਂ ਜਾਂ ਜਿੰਨਾ ਚਿਰ ਉਹਨਾਂ ਦਾ ਪਤਾ ਨਹੀਂ ਲੱਗਦਾ ਉਨਾ ਚਿਰ ਅਸੀਂ ਉਹਦਾ ਧਿਆਨ ਨਹੀਂ ਦਿੰਦੇ। ਕੀ ਇਹ ਵੀ ਗੱਲ ਸਹੀ ਹੈ ਜੀ?
0: ਦੇਖੋ ਜੀ, ਇੱਕ ਜਿਹੜੀ ਰਿਸਰਚ ਹੋਈ ਹੈ ਇੰਟਰਨੈਸ਼ਨਲ ਰਿਸਰਚ, ਉਹ ਕਹਿੰਦੀ ਹੈ ਕਿ ਇੱਕ ਸਰੀਰ ਦੇ ਵਿੱਚ ਜੇ ਇੱਕ ਵਾਰ ਪੱਥਰੀ ਬਣੀ ਤੇ 100 ਚੋਂ 50% ਚਾਂਸਿਸ ਹੈਗੇ ਨੇ ਕਿ ਉਹ ਦੁਬਾਰਾ ਉਹਦੇ ਵਿੱਚ ਪੱਥਰੀ ਬਣੇਗੀ ਉਦੋਂ ਨਿਕਲਣ ਤੋਂ ਬਾਅਦ। ਇਹਦੇ ਕਾਰਨ ਜਿਹੜੇ ਨੇ, ਬਹੁਤ ਸਾਰੀਆਂ ਰਿਸਰਚ ਹੋਈਆਂ ਨੇ ਜਿਹਦੇ ਵਿੱਚ 100% ਤਾਂ ਕਲੀਅਰ ਨਹੀਂ ਹੋਏ, ਬਟ ਕਈ ਹਾਈ ਰਿਸਕ ਫੈਕਟਰਸ ਨੇ ਜਿਹੜੇ ਪੱਥਰੀ ਦੇ ਵਿੱਚ ਕਈ ਪੇਸ਼ੈਂਟਸ ਦੇ ਵਿੱਚ ਕੰਟਰੀਬਿਊਸ਼ਨ ਕਰਦੇ ਨੇ, ਜਿਹਦੇ ਵਿੱਚ ਸਭ ਤੋਂ ਕਾਮਨ ਹੈਗਾ ਘੱਟ ਪਾਣੀ ਪੀਣਾ, ਜਿਹਦੇ ਨਾਲ ਡੀਹਾਈਡਰੇਸ਼ਨ ਹੁੰਦੀ ਹੈ ਜਿਸ ਤਰ੍ਹਾਂ ਮੈਂ ਉਹਨੇ ਤੁਹਾਨੂੰ ਦੱਸਿਆ। ਫਿਰ ਕਿਡਨੀ ਦੇ ਵਿੱਚ ਇਹੋ ਜਿਹੇ ਮੈਕਨਿਜ਼ਮ ਐਕਟੀਵੇਟ ਹੁੰਦੇ ਨੇ ਕਿ ਕਿਡਨੀ ਹੋਰ ਜ਼ਿਆਦਾ ਪਾਣੀ ਪ੍ਰਜ਼ਰਵ ਕਰਦੀ ਹੈ, ਤਾਂ ਉਹਦੇ ਵਿੱਚ ਪੱਥਰੀ ਹੋਰ ਜ਼ਿਆਦਾ ਬਣਦੀ ਹੈ, ਖਾਸ ਕਰਕੇ ਕੈਲਸ਼ੀਅਮ ਵਾਲੀਆਂ ਪੱਥਰੀਆਂ।
1: ਜੀ,
0: ਇਸ ਤੋਂ ਇਲਾਵਾ ਕਈ ਲੋਕ ਜਿਹੜੇ ਹਾਰਡ ਵਾਟਰ, ਦੋ ਤਰ੍ਹਾਂ ਦੇ ਪਾਣੀ ਹੁੰਦੇ ਨੇ, ਹਾਰਡ ਵਾਟਰ ਸੋਫਟ ਵਾਟਰ, ਜਿਸ ਤਰ੍ਹਾਂ ਬਠਿੰਡੇ ਦਾ ਪਾਣੀ ਜਿਹੜਾ ਹੈ ਉਹ ਹਾਰਡ ਵਾਟਰ ਹੈ, ਤੇ ਇਹੋ ਜਿਹੇ ਏਰੀਆ 'ਚ ਜੇ ਆਪਾਂ ਰਹਿੰਦੇ ਹਾਂ ਤੇ ਉਹਨਾਂ ਦੇ ਵਿੱਚ ਵਾਟਰ ਇਨਟੇਕ ਦੇ ਨਾਲ ਵੀ ਜਿਹੜਾ ਹੈ ਸਰੀਰ ਦੇ ਵਿੱਚ ਹਾਰਡ ਵਾਟਰ ਜਾਣ ਵਾਲੀ ਪੱਥਰੀ ਬਣ ਜਾਂਦੀ ਹੈ। ਕੋਈ ਇਹੋ ਜਿਹੇ ਏਰੀਆ ਜਿਨ੍ਹਾਂ ਦੇ ਵਿੱਚ ਗਰਮੀ ਜ਼ਿਆਦਾ ਹੈ ਸਾਊਥ ਈਸਟ ਏਸ਼ੀਅਨ ਰੀਜਨ ਵਰਲਡ ਦੇ ਵਿੱਚ, ਤਾਂ ਹੀ ਆਪਾਂ ਇਸ ਬੈਲਟ ਨੂੰ ਆਪਾਂ ਸਟੋਨ ਬੈਲਟ ਕਹਿੰਦੇ ਹਾਂ, ਕਿਉਂਕਿ ਆਪਣੇ ਗਰਮੀਆਂ 'ਚ ਗਰਮੀ ਜ਼ਿਆਦਾ ਪੈਂਦੀ ਹੈ, ਉਹਦੇ ਕਰਕੇ ਡੀਹਾਈਡਰੇਸ਼ਨ ਹੋਣ ਕਰਕੇ ਇਹ ਦੇਖਿਆ ਗਿਆ ਕਿ ਉੱਥੇ ਜਿਹੜੀ ਪੱਥਰੀ ਜੋਗ੍ਰਾਫੀਕਲੀ ਜੇ ਦੇਖੀਏ ਤੇ ਇਹਨਾਂ ਏਰੀਆਜ਼ ਦੇ ਵਿੱਚ ਪੱਥਰੀਆਂ ਜ਼ਿਆਦਾ ਬਣਦੀਆਂ ਨੇ। ਇਸ ਤੋਂ ਇਲਾਵਾ ਫੂਡ ਦੇ ਨਾਲ ਵੀ ਇਹਨੂੰ ਕਨੈਕਟ ਕੀਤਾ ਗਿਆ ਕਈ ਰਿਸਰਚਸ ਦੇ ਵਿੱਚ, ਜਿਹਦੇ ਵਿੱਚ ਇਹ ਦੇਖਿਆ ਗਿਆ ਕਿ ਕੁਝ ਲੋਕ ਜੋ ਨੋਨ ਵੈਜ ਦਾ ਸੇਵਨ ਜ਼ਿਆਦਾ ਕਰਦੇ ਉਹਨਾਂ 'ਚ ਪੱਥਰੀਆਂ ਦੀ ਮਾਤਰਾ ਅਲੱਗ ਹੈ, ਕਨਫਰਮ ਨਹੀਂ ਹੋਇਆ। ਇਹ ਕੁਝ ਕਾਰਨ ਨੇ, ਔਰ ਕਈ ਵਾਰ ਇਹ ਵੀ ਦੇਖਿਆ ਗਿਆ ਕਿ ਹਾਰਮੋਨਲ ਫੈਕਟਰ ਕਈ ਵਾਰ ਫੀਮੇਲਸ ਦੇ ਵਿੱਚ, ਲੇਡੀਜ਼ ਦੇ ਵਿੱਚ ਜਿਹੜੇ ਉਹਨਾਂ ਦੀ ਰਿਪ੍ਰੋਡਕਟਿਵ ਏਜ ਹੈ 15 ਤੋਂ ਲੈ ਕੇ 45 ਸਾਲ, ਉਹਦੇ ਵਿੱਚ ਪੱਥਰੀਆਂ ਦਾ ਜਿਹੜਾ ਰਿਸਕ ਹੈ ਉਹਨਾਂ ਦੇ ਵਿੱਚ ਜ਼ਿਆਦਾ ਹੁੰਦਾ ਹੈ ਕੰਪੇਅਰ ਟੂ ਮੇਲ, ਹਾਲਾਂਕਿ ਇਹ ਵੀ ਕੋਈ ਰਿਸਰਚ ਪ੍ਰੂਵਨ ਨਹੀਂ ਹੋਇਆ। ਸੋ ਇਹ ਕੋਈ ਫੈਕਟਰਸ ਨੇ ਜਿਹੜੇ ਪ੍ਰੂਵ ਹੋਏ ਨੇ, ਕਈ ਨਹੀਂ ਹੋਏ ਨੇ, ਬਟ ਹਾਂ ਪੱਥਰੀਆਂ ਕਿਹੜੇ ਸਰੀਰ ਦੇ ਵਿੱਚ ਦੁਬਾਰਾ ਬਣਨਗੀਆਂ ਉਹਦੇ ਲਈ ਕੁਝ ਐਸੇ ਟੈਸਟ ਨੇ, ਕੁਝ ਬਲੱਡ ਟੈਸਟ ਨੇ, ਕੁਝ ਯੂਰਿਨ ਟੈਸਟ ਨੇ, ਜਿਹਦੇ ਵਿੱਚ ਅਸੀਂ ਕੈਲਸ਼ੀਅਮ, ਵਿਟਾਮਿਨ ਡੀ ਪਲੱਸ ਸੋਡੀਅਮ ਪੋਟਾਸ਼ੀਅਮ, ਕੁਝ ਇਹੋ ਜਿਹੇ ਜਿਹੜੇ ਕਣ ਹੁੰਦੇ ਨੇ ਉਹਨਾਂ ਦੀ ਮਾਤਰਾ ਦੇਖਦੇ ਹਾਂ, ਪਲੱਸ ਯੂਰਿਨ ਦੇ ਵਿੱਚ ਪਿਸ਼ਾਬ 'ਚ ਵੀ ਆਪਾਂ ਕੈਲਸ਼ੀਅਮ, ਯੂਰਿਕ ਐਸਿਡ ਵਗੈਰਾ ਦੀ ਮਾਤਰਾ ਦੇਖਦੇ ਹਾਂ, ਔਰ ਨਾਲ ਵਿਟਾਮਿਨ ਡੀ ਹਾਰਮੋਨ, ਅਤੇ ਇਹ 5-7 ਟੈਸਟ ਜੇ ਆਪਾਂ ਕਰਾ ਕੇ ਇੱਕ ਵਾਰ ਐਨਾਲਿਸਿਸ ਕਰੀਏ ਤਾਂ ਆਪਾਂ 100 ਚੋਂ 30 ਜਾਂ 40 % ਮਰੀਜ਼ਾਂ ਦੇ ਵਿੱਚ ਇਹ ਇੱਕ ਅਨੁਮਾਨ ਲਗਾ ਸਕਦੇ ਹਾਂ ਕਿ ਇਹਨਾਂ ਦੇ ਵਿੱਚ ਆਪਾਂ ਜਿਹੜੀ ਪੱਥਰੀ ਹੈ ਉਹਨਾਂ ਨੂੰ ਕੀ ਆਪਾਂ ਕੋਈ ਡਾਇਟਰੀ ਡਿਵਾਈਸ ਜਾਂ ਕੁਝ ਟ੍ਰੀਟਮੈਂਟ ਸ਼ੁਰੂ ਕਰਕੇ ਰੋਕ ਸਕਦੇ ਹਾਂ। ਸੋ ਇਹ 100 ਚੋਂ 30-40% ਲੋਕਾਂ 'ਚ ਸੰਭਵ ਹੈ ਜੇ ਇਹ ਪ੍ਰੋਪਰ ਟੈਸਟ ਕਰਵਾ ਕੇ ਉਹਨਾਂ ਦਾ ਐਨਾਲਿਸਿਸ ਕੀਤਾ ਜਾ ਸਕੇ।
1: ਜੀ ਡਾਕਟਰ ਸਾਹਿਬ, ਹੁਣ ਆਪਾਂ ਗੱਲ ਕਰਦੇ ਹਾਂ ਪੱਥਰੀ ਦੇ ਇਲਾਜ ਦੀ, ਤੇ ਜੇਕਰ ਆਪਾਂ ਏਮਜ਼ ਹਸਪਤਾਲ ਦੀ ਗੱਲ ਕਰੀਏ ਜਾਂ ਐਜ਼ ਅ ਜਰਨਲ ਆਪਾਂ ਗੱਲ ਕਰੀਏ ਵੀ ਜੇਕਰ ਕਿਸੇ ਨੂੰ ਪੱਥਰੀ ਦਾ ਪਤਾ ਲੱਗ ਗਿਆ ਕਿ ਹੋ ਗਈ ਹੈ, ਤਾਂ ਫਿਰ ਉਸ ਵਿਅਕਤੀ ਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਆਪਣੇ ਇਲਾਜ ਜਿਹੜਾ ਵੀ ਕਦੋਂ ਕੁ ਕਰਵਾ ਲੈਣਾ ਚਾਹੀਦਾ ਕਿ ਥੋੜਾ ਬਹੁਤ ਸਮਾਂ ਸੀ ਜੇ ਰੁਕ ਜਾਈਏ ਤਾਂ ਵੀ ਚੱਲ ਸਕਦਾ, ਕਿਉਂਕਿ ਜ਼ਿਆਦਾਤਰ ਅਸੀਂ ਇਹੀ ਦੇਖਦੇ ਹਾਂ ਵੀ ਵਿਅਕਤੀ ਆਪਣੀ ਸਿਹਤ ਨੂੰ ਦੂਜੇ ਨੰਬਰ ਤੇ ਰੱਖਦਾ ਤੇ ਆਪਣੇ ਕੰਮ ਨੂੰ ਪਹਿਲੇ ਨੰਬਰ ਤੇ ਰੱਖਦਾ।
0: ਜੀ, ਕਿਡਨੀ ਸਟੋਨ ਦਾ ਜਿਹੜਾ ਇਲਾਜ ਹੈ ਉਹ ਪੱਥਰੀ ਜਿਹੜੀ ਆ ਉਹ ਕਿਹੜੀ ਜਗ੍ਹਾ ਤੇ ਹੈ, ਕਿਡਨੀ 'ਚ ਹੈਗਾ, ਉਹਦੀ ਪਾਈਪ 'ਚ ਹੈ, ਬਲੈਡਰ 'ਚ ਹੈ ਜਾਂ ਪਿਸ਼ਾਬ ਦੇ ਰਸਤੇ 'ਚ, ਪਹਿਲਾ ਨੰਬਰ ਇਹਦੇ 'ਤੇ ਡਿਪੈਂਡ ਕਰੇਗਾ। ਦੂਸਰਾ ਨੰਬਰ ਉਹਦਾ ਸਾਈਜ਼ ਕੀ ਹੈ ਪੱਥਰੀ ਦਾ, ਉਹਦੇ 'ਤੇ ਡਿਪੈਂਡ ਕਰੇਗਾ। ਕਿਡਨੀ ਦੇ ਵਿੱਚ, ਗੁਰਦੇ ਦੇ ਵਿੱਚ 5 mm ਤੱਕ ਦੀ ਪੱਥਰੀ ਜਿਹੜੀ ਹੈ ਉਹ ਸਾਇਲੈਂਟ ਪਈ ਰਹਿੰਦੀ ਹੈ, ਕਈ ਵਾਰ ਦਰਦ ਨਹੀਂ ਕਰਦੀ ਹੈ, ਔਰ 100 ਚੋਂ 80 ਮਰੀਜ਼ਾਂ 'ਚ ਉਹ ਪਿਸ਼ਾਬ ਦੇ ਰਸਤੇ 'ਚ ਨਿਕਲ ਜਾਂਦੀ ਹੈ। ਇਸ ਤੋਂ ਵੱਡੇ ਪੱਥਰੀ ਜਿਹਨੂੰ ਆਪਾਂ ਕਹਿੰਦੇ ਹਾਂ 6 ਤੋਂ 10 ਜਾਂ 11-15 mm ਤੱਕ ਦੀ ਪੱਥਰੀ ਜਿਹੜੀ ਹੈ, ਇਹਨਾਂ ਨੂੰ ਇਲਾਜ ਦੀ ਲੋੜ ਪੈਂਦੀ ਹੈ, ਕਿਉਂਕਿ ਆਪਣਾ ਸਰੀਰ ਦਾ ਰਸਤਾ ਇੰਨਾ ਨਹੀਂ ਬਣਿਆ ਕਿ ਇਸ ਤੋਂ ਵੱਡੀ ਪੱਥਰੀ ਉਹਦੇ 'ਚੋਂ ਆਟੋਮੈਟਿਕਲੀ ਪਾਸ ਹੋ ਸਕੇ। ਤੋ ਉਹਦੇ ਵਿੱਚ ਇਲਾਜ ਕਈ ਤਰ੍ਹਾਂ ਦੇ ਨੇ, ਜਿਹਦੇ ਵਿੱਚ ਅਪ ਟੂ 15 mm ਤੱਕ ਦੀ ਪੱਥਰੀ ਜਿਹਨੂੰ ਆਪਾਂ 1.5 cm ਕਹਿ ਦਿੰਦੇ ਹਾਂ, ਜੇ ਉਹ ਗੁਰਦੇ 'ਚ ਪਈ ਹੈ ਤਾਂ ਉਹਨੂੰ ਆਪਾਂ ਇੱਕ ਟੈਕਨੋਲੋਜੀ ਹੈ ਉਹਨੂੰ ESWL ਕਹਿ ਦਿੰਦੇ ਹਾਂ, ਉਹਦਾ ਮਤਲਬ ਇੰਗਲਿਸ਼ 'ਚ ਹੁੰਦਾ ਐਕਸਟਰਾ ਕੋਰਪੋਰੀਅਲ ਸ਼ੋਕ ਵੇਵ ਲਿਥੋਟ੍ਰਿਪਸੀ, ਔਰ ਪੰਜਾਬੀ 'ਚ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਸਰੀਰ ਦੇ ਬਾਹਰੋਂ ਬਿਨਾਂ ਓਪਰੇਸ਼ਨ ਕੀਤੇ ਕਿਰਨਾਂ ਦੇ ਨਾਲ ਪੱਥਰੀ ਆਪਾਂ ਤੋੜਨਾ। ਉਹ ਮਸ਼ੀਨ ਏਮਜ਼ ਦੇ ਵਿੱਚ ਅਵੇਲੇਬਲ ਹੈ, ਸਟੇਟ ਆਫ ਦੀ ਆਰਟ ਸਭ ਤੋਂ ਬੈਸਟ ਮਸ਼ੀਨ ਆ, 2021 ਤੋਂ ਅਸੀਂ ਇੰਸਟਾਲ ਕੀਤੀ ਹੋਈ ਹੈ, ਔਰ ਉਹਦੇ ਵਿੱਚ ਹੁਣ ਤੱਕ ਘੱਟੋ ਘੱਟ ਅਸੀਂ 2000 ਮਰੀਜ਼ਾਂ ਦਾ ਜਿਹੜਾ ਇਲਾਜ ਕਰਕੇ ਬਿਨਾਂ ਓਪਰੇਸ਼ਨ ਦੇ 15 mm ਤੱਕ ਦੀ ਪੱਥਰੀ ਉਹਨਾਂ ਨੂੰ ਯੂਰਿਨ ਦੇ ਰਸਤੇ 'ਚ, ਕਿਉਂਕਿ ਉਹ ਜਿਹੜੀਆਂ ਸ਼ੋਕ ਵੇਵਸ ਹੁੰਦੀਆਂ ਨੇ ਉਹ ਮਸ਼ੀਨ ਦੇ ਥਰੂ ਸ਼ੋਕ ਵੇਵਸ ਨਿਕਲਦੀਆਂ ਨੇ ਜਿਹੜੀਆਂ ਕਿਡਨੀ ਸਟੋਨਸ ਨੂੰ ਚੂਰ ਕਰ ਦਿੰਦੀਆਂ ਨੇ, ਔਰ ਉਸ ਤੋਂ ਬਾਅਦ ਪਾਣੀ ਜ਼ਿਆਦਾ ਇਨਟੇਕ ਲੈ ਕੇ ਅਤੇ ਕੁਝ ਦਵਾਈਆਂ ਦੇ ਨਾਲ ਉਹ ਯੂਰਿਨ ਦੇ ਰਸਤੇ ਦੇ ਵਿੱਚ ਉਹ ਪੱਥਰੀ ਜਿਹੜੀ ਆ ਉਹ ਪਿਸ਼ਾਬ ਦੇ ਰਸਤੇ 'ਚ ਨਿਕਲ ਜਾਂਦੀ।

0: ਹੈ ਡਿਪੈਂਡਿੰਗ ਅਪੋਨ ਸਾਈਜ਼ ਕੀ ਹੈ। ਜੇ ਕਿਡਨੀ ਦੀ ਪੱਥਰੀ ਯੂਰਿਨ ਪਾਈਪ 'ਚ ਫਸ ਗਈ ਹੈ, ਜਿਹਨੂੰ ਯੂਰੇਟਰ ਕਹਿ ਦਿੰਦੇ ਹਾਂ ਆਪਾਂ, ਉਹਦੇ ਵਿੱਚ ਜੇ 5 mm ਤੋਂ ਉੱਪਰ ਵਾਲੀ ਪੱਥਰੀ ਦਾ ਨਿਕਲਣ ਦੇ ਚਾਂਸਿਸ ਬਹੁਤ ਘੱਟ ਹੁੰਦੇ ਨੇ, ਔਰ ਉਹਦੇ ਵਿੱਚ ਫਿਰ ਆਪਾਂ ਨੂੰ ਦੂਰਬੀਨ ਜਿਹਨੂੰ ਯੂਰੀਟਰੋਸਕੋਪੀ ਕਹਿੰਦੇ ਹਾਂ ਆਪਾਂ, ਪਤਲੀ ਦੂਰਬੀਨ ਹੁੰਦੀ ਹੈ ਜਿਹੜੀ ਪਿਸ਼ਾਬ ਦੇ ਰਸਤੇ 'ਚ ਬਿਨਾਂ ਚੀਰਾ ਬਿਨਾਂ ਟਾਂਕਾ ਜਾ ਕੇ ਲੇਜ਼ਰ ਨਾਲ ਆਪਾਂ ਉਸ ਸਟੋਨ ਨੂੰ ਤੋੜ ਦਿੰਦੇ ਹਾਂ। ਅਤੇ ਜੇ ਕੋਈ ਪੱਥਰੀ ਬਲੈਡਰ 'ਚ, ਜਿਸ ਤਰ੍ਹਾਂ ਮੈਂ ਦੱਸਿਆ ਸੀ ਕਿ ਮੋਸਟ ਕਾਮਨ ਕੋਜ਼ ਉਹਦਾ ਗਦੂਦਾ ਹੁੰਦੀਆਂ ਨੇ, ਜਾਂ ਫਿਰ ਯੰਗਸਟਰਸ ਦੇ ਵਿੱਚ ਕੋਈ ਕਿਡਨੀ ਤੋਂ ਪੱਥਰੀ ਆ ਕੇ ਗਿਰੀ ਬਲੈਡਰ 'ਚ ਤਾਂ ਵੱਡੀ ਹੁੰਦੀ ਗਈ, ਉਹਨੇ ਇਗਨੋਰ ਕੀਤਾ, ਉਹਦਾ ਫਿਰ ਇਲਾਜ ਦੂਰਬੀਨ ਦੇ ਨਾਲ ਅਗੇਨ ਲੇਜ਼ਰ ਨਾਲ ਤੋੜ ਕੇ ਉਹ ਪੱਥਰੀ ਨੂੰ ਚੂਰ ਚੂਰ ਕਰਕੇ ਕੱਢਣਾ। ਸੋ ਇਸ ਤਰੀਕੇ ਨਾਲ ਸਾਈਜ਼ ਦੇ ਹਿਸਾਬ ਨਾਲ ਔਰ ਲੋਕੇਸ਼ਨ ਦੇ ਹਿਸਾਬ ਨਾਲ ਉਹਦਾ ਇਲਾਜ ਸੰਭਵ ਹੈ, ਔਰ ਏਮਸ ਦੇ ਵਿੱਚ ਸਾਰੀ ਲੇਟੈਸਟ ਟੈਕਨੋਲੋਜੀ ਸਟੇਟ ਆਫ ਦੀ ਆਰਟ ਮਸ਼ੀਨ ਸਾਡੇ ਕੋਲ ਹੈਗੀਆਂ ਨੇ, ਤਾਂ ਅਸੀਂ ਜੋ ਸਾਡਾ ਏਮਸ ਦਾ ਮੈਂਡੇਟ ਹੈ ਕਿ ਦ ਬੈਸਟ ਇਲਾਜ ਬੈਸਟ ਟ੍ਰੀਟਮੈਂਟ ਵਰਲਡ ਦੇ ਵਿੱਚ ਇੱਕ ਨੋਮੀਨਲ ਜਾਂ ਘੱਟ ਕੋਸਟ ਤੇ ਘੱਟ ਖਰਚੇ ਜਾਂ ਫ੍ਰੀ ਆਫ ਕੋਸਟ ਆਮ ਪਬਲਿਕ ਨੂੰ ਪ੍ਰੋਵਾਈਡ ਕਰਨਾ, ਉਹਦੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਖਰੇ ਉਤਰੀਏ
1: ਜੀ। ਡਾਕਟਰ ਸਾਹਿਬ, ਇੱਕ ਹੋਰ ਚੀਜ਼ ਦੇਖਣ ਦੇ ਵਿੱਚ ਆਉਂਦੀ ਹੈ ਕਿ ਕਈ ਵਾਰੀ ਨਾ ਗਰਭ ਅਵਸਥਾ ਦੇ ਵਿੱਚ ਵੀ ਕਿਸੇ ਨੂੰ ਪੱਥਰੀ ਦੀ ਸਮੱਸਿਆ ਹੋ ਜਾਂਦੀ ਹੈ, ਜਾਂ ਕਹਿ ਲਓ ਵੀ ਪਹਿਲਾਂ ਤੋਂ ਪੱਥਰੀ ਪਈ ਹੁੰਦੀ ਹੈ ਪਰ ਗਰਭ ਅਵਸਥਾ ਦੌਰਾਨ ਉਸਦਾ ਸਾਈਜ਼ ਵਧਣਾ ਸ਼ੁਰੂ ਹੋ ਜਾਂਦਾ, ਜਾਂ ਫਿਰ ਕਹਿ ਲਓ ਵੀ ਉਹ ਇੱਕ ਤਰ੍ਹਾਂ ਨਾਲ ਸਮੱਸਿਆ ਪੈਦਾ ਕਰਨ ਲੱਗ ਜਾਂਦੀ ਹੈ। ਸੋ ਆਮ ਤੌਰ 'ਤੇ ਇਹ ਗੱਲ ਕਹੀ ਜਾਂਦੀ ਹੈ ਕਿ ਜ਼ਿਆਦਾ ਦਵਾਈਆਂ ਗਰਭ ਅਵਸਥਾ ਦੇ ਵਿੱਚ ਜੇਕਰ ਲੇਡੀ ਲਏਗੀ ਤਾਂ ਉਹਦੇ ਬੱਚੇ ਨੂੰ ਨੁਕਸਾਨਦਾਇਕ ਸਿੱਧ ਹੋ ਸਕਦੀਆਂ ਨੇ। ਸੋ ਜੇਕਰ ਕਿਸੇ ਨੂੰ ਇਸ ਤਰ੍ਹਾਂ ਪੱਥਰੀ ਦੀ ਸਮੱਸਿਆ ਆ ਜਾਵੇ ਤਾਂ ਫਿਰ ਉਹਦੇ ਲਈ ਤੁਸੀਂ ਕੀ ਸਲਾਹ ਦੇਣਾ ਚਾਹੋਗੇ ਸਰੋਤਿਆਂ ਨੂੰ?
0: ਦੇਖੋ, ਪ੍ਰੈਗਨੈਂਸੀ ਦੇ ਦੌਰਾਨ ਪੱਥਰੀ ਹੋਣਾ, ਜਿੱਦਾਂ ਤੁਸੀਂ ਦੱਸਿਆ ਕਿ ਕਈ ਵਾਰ ਪੱਥਰੀ ਪਹਿਲਾਂ ਪਈ ਰਹਿੰਦੀ ਹੈ ਐਂਡ ਫੀਮੇਲ ਕੈਨ ਇਗਨੋਰ ਦੈਟ, ਔਰ ਉਸ ਤੋਂ ਬਾਅਦ ਜਦੋਂ ਪ੍ਰੈਗਨੈਂਸੀ ਠਹਿਰ ਜਾਂਦੀ ਹੈ ਉਸ ਤੋਂ ਬਾਅਦ ਜੋ ਪੇਨ ਕਰਦੀ ਹੈ, ਤਾਂ ਫਿਰ ਇੱਕ ਬੜਾ ਇੱਕ ਦੁਚਿੱਤੀ ਵਾਲੀ ਸਿਚੁਏਸ਼ਨ ਸਾਡੇ ਐਜ਼ ਅ ਡਾਕਟਰ ਸਾਡੇ ਸਾਹਮਣੇ ਆਉਂਦੀ ਹੈ, ਕਿਉਂਕਿ ਆਪਾਂ ਜਿੱਦਾਂ ਤੁਸੀਂ ਦੱਸਿਆ ਕਿ ਫਸਟ ਟ੍ਰਾਈਮੈਸਟਰ ਜੋ ਪਹਿਲੇ 3 ਮਹੀਨੇ ਆ ਉਹਦੇ ਵਿੱਚ ਆਪਾਂ ਕੋਈ ਵੀ ਮੈਡੀਸਨ ਨਹੀਂ ਦਿੰਦੇ ਨੋਰਮਲੀ, ਬਿਕੋਜ਼ ਉਹ ਸਾਰੀਆਂ ਮੈਡੀਸਨ ਬੱਚੇ 'ਤੇ ਅਸਰ ਕਰਕੇ ਬੱਚੇ ਨੂੰ ਡਿਫੈਕਟਿਵ ਕਰ ਸਕਦੀਆਂ ਨੇ। ਸਾਈਜ਼ ਅਗੇਨ ਮੈਟਰ ਕਰਦਾ ਹੈ ਕਿਡਨੀ ਸਟੋਨ ਦਾ ਕੀ ਹੈ, ਜੇ ਤਾਂ 5 ਜਾਂ 6 mm ਤੱਕ ਦੀ ਪੱਥਰੀ ਹੈ ਤਾਂ ਕਾਫ਼ੀ ਕਾਰਨ ਹੁੰਦੇ ਨੇ, ਕਾਫ਼ੀ ਜਿਹੜੇ ਚਾਂਸਿਸ ਹੁੰਦੇ ਨੇ ਕਿ ਉਹਨੂੰ ਆਪਾਂ ਜ਼ਿਆਦਾ ਪਾਣੀ ਦੇ ਨਾਲ ਜਾਂ ਕੁਛ ਸਿਰਪ ਲਿਕੁਇਡਸ ਆਉਂਦੇ ਨੇ ਜਿਹੜੇ ਡਿਜ਼ੋਲਵ ਕਰ ਦਿੰਦੇ ਨੇ ਉਸ ਸਟੋਨ ਨੂੰ, ਐਲਕਲਾਈਜ਼ਰ ਕਹਿ ਦਿੰਦੇ ਆਪਾਂ ਉਹਨਾਂ ਨੂੰ, ਅਤੇ ਉਹਦੇ ਨਾਲ ਉਹ ਚਾਂਸਿਸ ਨੇ ਕਿ 100 ਚੋਂ 70-80% ਜਿਹੜਾ ਹੈ ਉਹ ਨਿਕਲ ਸਕਦੀਆਂ ਨੇ। ਬਟ ਅਗੇਨ ਜੇ ਉਹ ਪਾਈਪ 'ਚ ਫਸ ਗਈ ਹੈ, ਸਾਈਜ਼ ਵੱਡਾ ਹੈ, ਪੇਨ ਹੋ ਰਿਹਾ, ਫਿਰ ਆਪਾਂ ਨੂੰ ਉਹਦਾ ਓਪਰੇਸ਼ਨ ਕਰਨਾ ਪੈ ਸਕਦਾ ਹੈ, ਔਰ ਉਹ ਓਪਰੇਸ਼ਨ ਕਰਨ ਦੇ ਲਈ ਜਿਹੜਾ ਸੈਕਿੰਡ ਟ੍ਰਾਈਮੈਸਟਰ ਹੈ, ਜਿਹੜਾ 3 ਤੋਂ 6 ਮਹੀਨੇ ਵਾਲਾ ਪੀਰੀਅਡ ਹੈ ਪ੍ਰੈਗਨੈਂਸੀ ਦਾ, ਉਹ ਬੈਸਟ ਪੀਰੀਅਡ ਮੰਨਿਆ ਜਾਂਦਾ ਕਿ ਉਹਦੇ ਵਿੱਚ ਕੰਪਲੀਕੇਸ਼ਨਸ ਦਾ, ਬੱਚੇ ਨੂੰ ਕੰਪਲੀਕੇਸ਼ਨ ਹੋਣ ਦਾ ਰਿਸਕ ਜਿਹੜਾ ਹੈ ਉਹਦੇ ਵਿੱਚ ਲੀਸਟ ਹੁੰਦਾ। ਪਰ ਕਈ ਵਾਰ ਅਸੀਂ ਇਹ ਵੀ ਦੇਖਿਆ ਕਿ ਪ੍ਰੈਗਨੈਂਟ ਔਰਤਾਂ ਨੂੰ ਪ੍ਰੈਜੈਂਟੇਸ਼ਨ ਹੀ ਇਹਦਾ ਪਤਾ ਹੀ ਲਾਸਟ ਟ੍ਰਾਈਮੈਸਟਰ 'ਚ ਚੱਲਦਾ, 7ਵੇਂ 8ਵੇਂ ਮਹੀਨੇ 'ਚ ਪਤਾ ਚੱਲਦਾ, ਉਹਦੇ ਵਿੱਚ ਫਿਰ ਅਸੀਂ ਮੈਕਸੀਮਮ ਕੁਝ ਸੇਫ ਪੇਨ ਕਿਲਰ ਜਿਹੜੇ ਬੱਚੇ ਲਈ ਸੇਫ ਹੁੰਦੇ ਨੇ ਉਹ ਦੇ ਕੇ, ਅਤੇ ਫਿਰ ਅਸੀਂ ਵੇਟ ਕਰਦੇ ਹਾਂ ਕਿ ਠੀਕ ਠਾਕ ਡਿਲੀਵਰੀ ਹੋ ਜਾਵੇ, ਉਸ ਤੋਂ ਬਾਅਦ ਉਹਨਾਂ ਨੂੰ ਬੁਲਾ ਕੇ ਤਾਂ ਉਹਨਾਂ ਦਾ ਡਿਪੈਂਡਿੰਗ ਅਪੋਨ ਸਾਈਜ਼ ਕੀ ਸੀ ਔਰ ਕਿਹੜੀ ਟ੍ਰੀਟਮੈਂਟ ਅਸੀਂ ਕਿਹੜੀ ਟੈਕਨੀਕ ਨਾਲ ਕਰਨੀ ਹੈ ਉਹਦੇ ਨਾਲ ਉਹਨਾਂ ਦਾ ਇਲਾਜ ਕੀਤਾ ਜਾਵੇ। ਪਰ ਹਾਂ, ਹਰ ਟਾਈਪ ਦਾ ਇਲਾਜ ਸੰਭਵ ਹੈ, ਥੋੜ੍ਹਾ ਜਿਹਾ ਧਿਆਨ ਦੇਣ ਦੀ ਲੋੜ ਹੈ ਔਰ ਇਹਨੂੰ ਇਗਨੋਰ ਨਹੀਂ ਕਰਨਾ ਚਾਹੀਦਾ, ਕਿਉਂਕਿ ਦੇਖਿਆ ਗਿਆ ਹੈ ਕਿ ਜੇ ਪੱਥਰੀ ਪ੍ਰੈਗਨੈਂਸੀ 'ਚ ਆਪਾਂ ਇਗਨੋਰ ਕਰਦੇ ਤਾਂ ਉਹ ਕੰਪਲੀਕੇਟ ਹੋਣ ਦਾ ਚਾਂਸ, ਅਤੇ ਉਹ ਕੱਲ੍ਹ ਨੂੰ ਫਿਰ ਉਸ ਤੋਂ ਬਾਅਦ ਪ੍ਰੈਗਨੈਂਸੀ ਦਾ ਕੰਪਲੀਕੇਟ ਹੋਣ ਦਾ ਚਾਂਸ ਵੱਧ ਜਾਂਦਾ ਹੈ।
1: ਜੀ, ਤੇ ਜੇਕਰ ਸਰ ਆਪਾਂ ਆਮ ਸਥਿਤੀ ਦੀ ਗੱਲ ਕਰੀਏ, ਹੈ ਨਾ, ਜੇਕਰ ਕੋਈ ਵਿਅਕਤੀ ਮੰਨ ਲਓ ਸਮੇਂ ਸਿਰ ਇਲਾਜ ਨਹੀਂ ਕਰਾਉਂਦਾ, ਕੀ ਉਹਨੂੰ ਵੀ ਪੱਥਰੀ ਸਮੱਸਿਆ ਦੇ ਸਕਦੀ ਹੈ? ਕਿਉਂਕਿ ਆਪਾਂ ਵੈਸੇ ਤਾਂ ਗੱਲ ਕਰ ਰਹੇ ਹਾਂ ਵੀ ਬਹੁਤ ਛੋਟਾ ਜਿਹਾ ਸਾਈਜ਼ ਆਪਾਂ ਕਹਿ ਰਹੇ ਹਾਂ ਵੀ ਹੁੰਦਾ, ਹੈ ਨਾ, ਵੀ 1 cm 1.5 cm ਕੋਈ ਵੱਡੀ ਗੱਲ ਨਹੀਂ ਹੁੰਦੀ, ਪਰ ਜਦੋਂ ਗੱਲ ਆਉਂਦੀ ਹੈ ਵੀ ਸਾਡਾ ਸਰੀਰ ਸਿਹਤਮੰਦ ਤਰੀਕੇ ਦੇ ਨਾਲ ਆਪਣੀ ਜੋ ਰੂਟੀਨ ਦਾ ਕੰਮ ਕਾਜ ਕਰੇ, ਤਾਂ ਕਿਤੇ ਨਾ ਕਿਤੇ ਇਹ ਪੱਥਰੀ ਜਿਹੜੀ ਉਹ ਵਾਧਾ ਬਣਦੀ ਆ, ਜਾਂ ਹੋਰ ਸਮੱਸਿਆਵਾਂ ਵੀ ਸਰੀਰ ਦੇ ਵਿੱਚ ਵਿਕਾਰ ਜਿਹੜੇ ਪੈਦਾ ਹੁੰਦੇ ਨੇ। ਪਰ ਜੇਕਰ ਮੰਨ ਲਓ ਪਤਾ ਸੀ ਕਿ ਪੱਥਰੀ ਹੋ ਗਈ ਆ, ਫਿਰ ਵੀ ਕਿਸੇ ਨੇ ਇਲਾਜ ਨਹੀਂ ਕਰਾਇਆ, ਤਾਂ ਉਹਦੇ ਕੀ ਮਾੜੇ ਪ੍ਰਭਾਵ ਪੈ ਸਕਦੇ ਆ ਸਰੀਰ ਤੇ?
0: ਜੀ, ਇਹ ਬੜਾ ਕਾਮਨ ਆਪਣੇ ਸੋਸਾਇਟੀ 'ਚ ਆਪਾਂ ਦੇਖਦੇ ਹਾਂ ਕਿ ਪੱਥਰੀ 3 mm 4 mm 5 mm ਦਾ ਪਤਾ ਚੱਲ ਗਿਆ ਕਿਸੇ ਨੂੰ, ਉਹਨੇ ਅਲਟਰਾਸਾਊਂਡ ਵੀ ਕਰਵਾ ਲਿਆ, ਪਰ ਉਸ ਤੋਂ ਬਾਅਦ ਵੀ ਜਿਹੜੀ ਪ੍ਰੀਕੋਸ਼ਨਸ ਆਪਾਂ ਕਹਿੰਦੇ ਹਾਂ ਕਿ ਤੁਸੀਂ ਲਿਕੁਇਡ ਇਨਟੇਕ ਜ਼ਿਆਦਾ ਲੈਣਾ, ਪਾਣੀ ਜ਼ਿਆਦਾ ਪੀਓ, ਉਹ ਨਹੀਂ ਆਪਾਂ ਕਰ ਪਾਉਂਦੇ ਆਪਣੇ ਰੂਟੀਨ ਲਾਈਫ 'ਚ, ਤਾਂ ਫਿਰ ਕੀ ਹੁੰਦਾ ਹੈ ਕਿ ਆਪਣੀ ਕਿਡਨੀ ਦਾ ਜੋ ਕੰਮ ਹੈ ਉਹ ਹੈ ਫਿਲਟਰ ਕਰਨਾ, ਜੋ ਗੰਦੇ ਪਦਾਰਥ ਨੇ ਸਰੀਰ 'ਚੋਂ ਫਿਲਟਰ ਕਰਕੇ ਬਾਹਰ ਕੱਢਣਾ, ਅਤੇ ਉਹਦੇ ਵਿੱਚ ਫਿਰ ਉਹ ਫਿਲਟਰੇਸ਼ਨ ਪ੍ਰੋਸੈਸ ਦੇ ਵਿੱਚ ਹੋਰ ਤੋਂ ਜ਼ਿਆਦਾ ਕੈਲਸ਼ੀਅਮ ਅਤੇ ਆਕਸਾਲੇਟ ਉਸ ਪੱਥਰੀ ਦੇ ਉੱਤੇ ਡਿਪੋਜ਼ਿਟ ਹੁੰਦਾ ਰਹਿੰਦਾ, ਤਾਂ ਹੀ ਉਹ ਪੱਥਰੀ ਦਿਨ ਬ ਦਿਨ ਜਾਂ ਸਾਲਾਂ ਬੱਧੀ ਉਹ ਵੱਧਦੀ ਰਹਿੰਦੀ ਹੈ। ਤਾਂ ਜੇ ਆਪਾਂ ਉਹਨੂੰ ਇਗਨੋਰ ਕਰਾਂਗੇ ਉਹਦਾ ਸਾਈਜ਼ ਵੱਧਦਾ ਰਹੇਗਾ, ਜਦੋਂ ਤੱਕ ਉਹ ਰੁਕਾਵਟ ਨਹੀਂ ਕਰ ਰਹੀ ਹੈ ਪਿਸ਼ਾਬ ਦੇ ਰਸਤੇ 'ਚ, ਉਦੋਂ ਤੱਕ ਤਾਂ ਕੁਛ ਨਹੀਂ ਹੈ, ਨਾ ਸਿਮਟਮ ਆ ਰਹੇ ਆ, ਨਾ ਕੋਈ ਪ੍ਰੋਬਲਮ ਹੈ। ਪਰ ਜਦੋਂ ਇੰਨੀ ਵੱਡੀ ਹੋ ਜਾਂਦੀ ਹੈ ਕਿ ਉਹ ਪਿਸ਼ਾਬ ਦੇ ਰਸਤੇ ਨੂੰ ਜਾਂ ਕਿਡਨੀ ਦੇ ਓਪਨਿੰਗ ਨੂੰ ਜਾਂ ਕਿਡਨੀ 'ਚੋਂ ਪਿਸ਼ਾਬ ਨਿਕਲਣ ਨੂੰ ਬਲੌਕ ਕਰਦੀ ਹੈ ਜਾਂ ਸਲਿਪ ਹੋ ਕੇ ਉਹ ਪਿਸ਼ਾਬ ਦੀ ਪਾਈਪ 'ਚ ਚਲੇ ਜਾਂਦੀ ਹੈ, ਤਾਂ ਉਸ ਕੇਸ ਦੇ ਵਿੱਚ ਫਿਰ ਜਦੋਂ ਪਿਸ਼ਾਬ ਬਾਹਰ ਨਹੀਂ ਆਉਂਦਾ ਤਾਂ ਉਹ ਪਿਸ਼ਾਬ ਜਦੋਂ ਇਨਫੈਕਟ ਹੋ ਜਾਂਦਾ ਉਸ ਕੇਸ 'ਚ ਉਹਨੂੰ ਕੰਪਲੀਕੇਸ਼ਨ ਕਹਿ ਦਿੰਦੇ, ਉਹਨੂੰ ਕੰਪਲੀਕੇਸ਼ਨ ਆਪਾਂ ਪਾਈਲੋਨੈਫ੍ਰਾਈਟਿਸ ਕਹਿ ਦਿੰਦੇ ਹਾਂ। ਔਰ ਜੇ ਉਹਦਾ ਇਲਾਜ ਆਪਾਂ ਐਂਟੀਬਾਇਓਟਿਕਸ ਨਾਲ

0: ਟੈਕਨੋਲੋਜੀ ਹੈਗੀ ਹੈ, ਚਾਹੇ ਦੂਰਬੀਨ ਹੋ ਗਿਆ, ਜਿਸ ਤਰ੍ਹਾਂ ਮੈਂ ਦੱਸਿਆ ਕਈ ਤਰ੍ਹਾਂ ਦਾ ਇਲਾਜ ਹੈ, ਜਿਹੜੀ ਆਪਾਂ ਆਰਾਮ ਨਾਲ ਕਢਾ ਕੇ ਇੱਕ ਹੈਲਦੀ ਜਾਂ ਸਵਸਥ ਜੀਵਨ ਆਪਾਂ ਬਤੀਤ ਕਰ ਸਕਦੇ ਸੀ, ਆਪਾਂ ਉਹਨੂੰ ਕੰਪਲੀਕੇਟ ਕਰਤਾ ਇਸ ਲੈਵਲ ਤੱਕ ਕਿ ਗੁਰਦਾ ਫੇਲ ਹੋ ਗਿਆ ਤਾਂ ਗੁਰਦਾ ਕਢਾਉਣ ਦੀ ਨੌਬਤ ਆ ਗਈ। ਸੋ ਇੱਕ ਛੋਟੀ ਪੱਥਰੀ ਵੀ ਇੱਕ ਬਹੁਤ ਵੱਡੀ ਨੌਬਤ ਲਿਆ ਸਕਦੀ ਹੈ। ਸੋ ਆਪਾਂ ਨੂੰ ਕਿਸੇ ਵੀ ਚੀਜ਼ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ, ਉਹ ਤਾਂ ਆਪਣੀ ਹੈਲਥ ਵਾਸਤੇ ਅਵੇਅਰ ਰਹਿਣਾ ਚਾਹੀਦਾ।
1: ਜੀ ਸਰੋਤਿਓ, ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਨੂੰ ਬਹੁਤ ਧਿਆਨ ਨਾਲ ਸੁਣ ਰਹੇ ਹੋਵੋਗੇ ਤੇ ਅੱਜ ਦੀ ਜੋ ਵੀ ਜਾਣਕਾਰੀ ਡਾਕਟਰ ਸਾਹਿਬ ਤੁਹਾਨੂੰ ਦੇ ਰਹੇ ਨੇ ਸਾਡੇ ਗੁਰਦਿਆਂ ਦੇ ਨਾਲ ਸੰਬੰਧੀ, ਜਾਂ ਜਿਵੇਂ ਅਸੀਂ ਹੁਣ ਪੱਥਰੀ ਬਾਰੇ ਇੰਨੀ ਵਿਸਥਾਰ ਸਹਿਤ ਗੱਲਬਾਤ ਕੀਤੀ, ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਜਿਹੜੀ ਚੰਗੀ ਲੱਗੀ ਹੋਏਗੀ ਤੇ ਇਸ ਜਾਣਕਾਰੀ ਤੋਂ ਤੁਸੀਂ ਜ਼ਰੂਰ ਸਿੱਖਿਆ ਲਓਗੇ ਤੇ ਆਪਣਾ ਇਲਾਜ ਹੈ ਜਿਹੜਾ ਉਹ ਸਮੇਂ ਸਿਰ ਕਰਵਾਓਗੇ। ਸਰੋਤਿਓ,
2: 10 ਸਾਲ ਦਾ ਕੋਲੈਬੋਰੇਸ਼ਨ ਸਿੰਜੈਂਟਾ ਦਾ ਲਾਇਲਟੀ ਪ੍ਰੋਗਰਾਮ ਲੈ ਕੇ ਆਇਆ ਹੈ ਜੋੜੀ ਧਮਾਕਾ, ਜੋੜੀ ਪੱਕੀ, ਇਨਾਮ ਤਗੜਾ, 1 ਕਰੋੜ ਰੁਪਏ ਤੋਂ ਜ਼ਿਆਦਾ ਦੇ ਇਨਾਮ, 2 ਥਾਰ, 6 ਬਾਈਕ, 12 ਸਕੂਟੀ ਅਤੇ 1,000 ਪਲੱਸ ਵਿਨਰਸ, 2 ਲੀਟਰ ਐਮਸਟਾਰ ਟੌਪ ਪਲੱਸ 1 ਕਿਲੋ ਚੈਸ, ਯਾਨੀ 1 ਲੱਕੀ ਡਰਾ ਕੂਪਨ। ਅੱਜ ਹੀ ਖਰੀਦੋ।
3: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
4: हर बैंक दे वक वक केवाईसी दे कागज, काश एक चाबी हुंदी।
5: है ना पापा, सी केवाईसी आईडी।
4: मतलब
5: बैंक तुहाडे केवाईसी दा वेरवा सी केवाईसी रजिस्टर विच अपलोड करदा है अते तुहानू मिलदी है 14 अंका दी सी केवाईसी आईडी जो हर आर्थिक लेन देन विच लागू होंदी है। एक था केवाईसी अपडेट नाल बाकी बैंका विच भी अपडेट हो जांदी है।
4: वाह भाई वाह, आरबीआई कहंदा है
5: केवाईसी सुरक्षित बैंकिंग वाल पहला कदम।
6: ਆਕਾਸ਼ਵਾਨੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਹਰ ਮੰਗਲਵਾਰ ਸ਼ਾਮ 5:30 ਵਜੇ ਤੁਸੀਂ ਸਰਵਣ ਕਰਦੇ ਹੋ ਸਿਲਸਿਲਾ ਹਰ ਅਕਾਲ ਉਸਤਤ, ਜਿਸ ਦੇ ਤਹਿਤ ਮਿਤੀ 1 ਸਤੰਬਰ ਸ਼ਾਮ 5:30 ਵਜੇ ਤੁਸੀਂ ਸਰਵਣ ਕਰੋਗੇ ਸ਼੍ਰੀਮਦ ਭਾਗਵਤ ਗੀਤਾ ਦੇ 3ਰੇ ਅਧਿਆਏ ਕਰਮ ਯੋਗ ਦੀ ਸਰਲ ਅਤੇ ਸੌਖੀ ਵਿਆਖਿਆ। ਜਾਣੋ ਕਰਮ ਕੀ ਹੈ, ਨਿਸ਼ਕਾਮ ਕਰਮ ਦਾ ਮਹੱਤਵ ਕੀ ਹੈ ਅਤੇ ਕਿਵੇਂ ਅਸੀਂ ਆਪਣੇ ਕਰਮਾਂ ਰਾਹੀਂ ਆਤਮਿਕ ਸ਼ਾਂਤੀ ਅਤੇ ਪਰਮਾਤਮਾ ਦੇ ਨੇੜੇ ਪਹੁੰਚ ਸਕਦੇ ਹਾਂ।

0: ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਸਿਹਤ ਸੰਭਾਲ। ਮੈਂ ਮਾਨ ਸਨ ਡਾਕਟਰ ਕਮਲਜੀਤ ਕੌੜਾ ਅਤੇ ਮੇਜ਼ਬਾਨ ਸਨ ਖੁਸ਼ਪ੍ਰੀਤ ਸ਼ੇਰਗਿੱਲ। ਵਿਸ਼ਾ ਸੀ ਗੁਰਦਿਆਂ ਦੀਆਂ ਪੱਥਰੀਆਂ। ਇਸ ਦੇ ਨਾਲ ਹੀ ਮੈਨੂੰ ਆਕਾਂਕਸ਼ਾ ਨੂੰ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਨਮਸਕਾਰ।
1: ਪ੍ਰੋਗਰਾਮ ਘਰ ਪਰਿਵਾਰ
0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 1:09 ਤੇ 11 ਸਕਿੰਟ ਦਾ। ਠੀਕ 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਸਾਡੇ ਆਚਰਣ ਵਿੱਚ ਧਰਮ ਨੂੰ ਪ੍ਰਮੁੱਖਤਾ ਦੇਣਾ ਹੀ ਜੀਵਨ ਦੀ ਸਭ ਤੋਂ ਵੱਡੀ ਤੇ ਅਹਿਮ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਧਰਮ ਹੀ ਰਾਜਨੀਤੀ ਨੂੰ ਸਹੀ ਦਿਸ਼ਾ ਦਿਖਾਉਂਦਾ ਹੈ ਤੇ ਸਮਾਜ ਨੂੰ ਇਕਜੁੱਟ ਰੱਖਣ ਲਈ ਧਰਮ ਦੇ ਮੂਲ ਸਿਧਾਂਤਾਂ ਨੂੰ ਆਪਣੇ ਜੀਵਨ ਤੇ ਆਚਰਣ ਵਿੱਚ ਅਪਣਾਉਣਾ ਬਹੁਤ ਜ਼ਰੂਰੀ ਹੈ। ਸ੍ਰੀ ਸੰਧਵਾ ਬੀਤੀ ਸ਼ਾਮ ਮੋਹਾਲੀ ਵਿਖੇ ਸਾਉਣ ਮਹੀਨੇ ਦੇ ਰੁਦਰ ਅਭਿਸ਼ੇਕ ਅਤੇ ਦਿਵਯ ਪੂਜਨ ਮੌਕੇ ਕਰਵਾਈ ਗਈ ਸਾਡੀ ਸਮਾਜਿਕ ਜ਼ਿੰਮੇਵਾਰੀ ਵਿਸ਼ੇ ਤੇ ਇੱਕ ਸੰਗੋਸ਼ਠੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਦੋਂ ਸਾਡਾ ਆਚਰਣ ਧਰਮ ਦੀ ਅਗਵਾਈ ਨੂੰ ਸਵੀਕਾਰ ਕਰਦੇ ਹੋਏ ਨੈਤਿਕ ਕਦਰਾਂ ਕੀਮਤਾਂ ਉੱਤੇ ਆਧਾਰਿਤ ਹੋਵੇਗਾ ਤਾਂ ਅਸੀਂ ਨਾ ਸਿਰਫ ਆਪਣੇ ਦੇਸ਼ ਨੂੰ ਵਿਸ਼ਵ ਪੱਧਰ ਤੇ ਨੰਬਰ 1 ਬਣਾਉਣ 'ਚ ਯੋਗਦਾਨ ਪਾ ਸਕਾਂਗੇ, ਸਗੋਂ ਪੰਜਾਬ ਨੂੰ ਵੀ ਮੁੜ ਤਰੱਕੀ ਤੇ ਖੁਸ਼ਹਾਲੀ ਦੀਆਂ ਨਵੀਆਂ ਬੁਲੰਦੀਆਂ ਤੇ ਪਹੁੰਚਾ ਸਕਾਂਗੇ। ਉਨ੍ਹਾਂ ਕਿਹਾ ਕਿ ਸਮਾਜ 'ਚ ਆਪਸੀ ਭਾਈਚਾਰੇ, ਏਕਤਾ, ਸਦਭਾਵਨਾ ਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਨਾ ਸਾਡੇ ਸਾਰਿਆਂ ਦੀ ਸਾਂਝੀ ਸਮਾਜਿਕ ਜ਼ਿੰਮੇਵਾਰੀ ਹੈ। ਪੰਜਾਬ ਨੌਜਵਾਨਾਂ ਨੂੰ ਨਸ਼ਿਆਂ ਦੀ ਕਦੇ ਕਦਾਈ ਜਾਂ ਪ੍ਰਯੋਗਾਤਮਕ ਵਰਤੋਂ ਦੀ ਆਦਤ ਨੂੰ ਬਦਲਣ ਤੋਂ ਪਹਿਲਾਂ ਉਨ੍ਹਾਂ ਦੀ ਮਦਦ ਪ੍ਰਦਾਨ ਕਰਨ ਲਈ ਕੰਮ ਕਰ ਰਿਹਾ ਹੈ। ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਹਰ ਬੱਚੇ ਨੂੰ ਦੇਖਭਾਲ, ਹਮਦਰਦੀ ਤੇ ਗੱਲਬਾਤ ਨਾਲ ਨਸ਼ਿਆਂ ਤੋਂ ਬਚਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਪਰਿਵਾਰਾਂ, ਦੇਖਭਾਲ ਕਰਨ ਵਾਲਿਆਂ ਤੇ ਸਮਾਜ ਦੇ ਤੌਰ ਤੇ ਸਾਨੂੰ ਆਪਣੇ ਬੱਚਿਆਂ ਨੂੰ ਸੁਣਨ ਲਈ ਆਪਣੀਆਂ ਅੱਖਾਂ, ਕੰਨ ਤੇ ਦਿਲ ਖੁੱਲ੍ਹੇ ਰੱਖਣੇ ਚਾਹੀਦੇ ਨੇ ਤਾਂ ਜੋ ਉਨ੍ਹਾਂ ਨਾਲ ਦੋਸਤਾਨਾ ਢੰਗ ਨਾਲ ਗੱਲ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਸੂਬੇ 'ਚ ਨਸ਼ਿਆਂ ਦੀ ਦੁਰਵਰਤੋਂ ਦੀ ਮੌਜੂਦਾ ਸਥਿਤੀ ਦੇ ਕਾਰਨ ਨੌਜਵਾਨਾਂ ਨੂੰ ਮਦਦ ਪ੍ਰਦਾਨ ਕਰਨ ਬਾਰੇ, ਜਿਸ ਲਈ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਹੈ ਬਾਰੇ ਬੋਲਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਹੁਣ ਮੁਹਿੰਮ ਦਾ ਧਿਆਨ ਨਸ਼ਿਆਂ ਦੀ ਸਪਲਾਈ ਨੂੰ ਰੋਕਣ ਤੋਂ ਲੈ ਕੇ ਕਮਜ਼ੋਰੀ ਨੂੰ ਜਲਦੀ ਫੜਨ ਤੱਕ ਵੀ ਹੈ। ਉਨ੍ਹਾਂ ਮਾਪਿਆਂ ਨੂੰ ਸੁਝਾਅ ਦਿੱਤਾ ਕਿ ਜੇਕਰ ਉਹ ਆਪਣੇ ਬੱਚਿਆਂ ਦੇ ਵਿਵਹਾਰ 'ਚ ਤਬਦੀਲੀ ਕਾਰਨ ਚਿੰਤਤ ਨੇ ਤੇ ਬਿਲਕੁਲ ਵੀ ਨਹੀਂ ਜਾਣਦੇ ਕੀ ਕਰਨਾ ਤਾਂ ਉਹ ਗੁਪਤ ਮਾਹਰ ਮਾਰਗ ਦਰਸ਼ਨ ਲਈ 1899-14-41-6 ਤੇ ਟੈਲੀਮਾਨਸ ਹੈਲਪਲਾਈਨ ਨਾਲ ਸੰਪਰਕ ਕਰ ਸਕਦੇ ਨੇ। ਟੈਲੀਮਾਨਸ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਤਹਿਤ ਕੇਂਦਰ ਸਰਕਾਰ ਦੀ ਇੱਕ ਪਹਿਲਕਦਮੀ ਹੈ। ਇਸ ਦਾ ਉਦੇਸ਼ ਸਾਰੇ ਨਾਗਰਿਕਾਂ ਲਈ ਬਰਾਬਰ ਪਹੁੰਚਯੋਗ ਤੇ ਗੁਪਤ ਮਾਨਸਿਕ ਸਿਹਤ ਦੇਖਭਾਲ ਨੂੰ ਯਕੀਨੀ ਬਣਾਉਣਾ ਹੈ। ਮੀਰੀ ਪੀਰੀ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਏ ਮੀਰੀ ਪੀਰੀ ਖਾਲਸਾ ਮਾਰਚ ਅੱਜ ਸ਼ਹੀਦਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਜੈਕਾਰਿਆਂ ਨਾਲ ਆਰੰਭ ਹੋਏ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਚ ਵੱਲੋਂ ਆਰੰਭਤਾ ਅਰਦਾਸ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਵਿਦਿਅਕ ਅਦਾਰਿਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਵੱਲੋਂ ਪਾਲਕੇ ਸਾਹਿਬ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਪਟਿਆਲਾ ਸਥਿਤ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਗਦੀਪ ਸਿੰਘ ਨੇ ਕਿਹਾ ਕਿ ਉੱਚ ਸਿੱਖਿਆ ਨੂੰ ਹਰ ਕਿਸੇ ਲਈ ਪਹੁੰਚਯੋਗ ਤੇ ਕਿਫਾਇਤੀ ਬਣਾਈ ਰੱਖਣ ਦੀ ਯੂਨੀਵਰਸਿਟੀ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਵਚਨਬੱਧਤਾ ਨੂੰ ਧਿਆਨ 'ਚ ਰੱਖਦਿਆਂ ਪ੍ਰਸ਼ਾਸਨ ਨੇ ਤਜਵੀਜ਼ਸ਼ੁਦਾ ਫੀਸ ਵਾਧੇ ਨੂੰ ਪੂਰੀ ਤਰ੍ਹਾਂ ਵਾਪਸ ਲੈਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਟਿਊਸ਼ਨ ਅਤੇ ਕੋਰਸ ਫੀਸ, ਰਜਿਸਟ੍ਰੇਸ਼ਨ ਫੀਸ ਤੇ ਹੋਸਟਲ ਫੀਸ 'ਚ ਕੀਤੇ ਵਾਧੇ ਨੂੰ ਵਾਪਸ ਲੈਣ ਤੇ ਪਿਛਲੇ ਅਕਾਦਮਿਕ ਸੈਸ਼ਨ ਵਾਲੀ ਫੀਸ ਸੰਰਚਨਾ ਨੂੰ ਹੀ ਜਾਰੀ ਰੱਖਣ ਦਾ ਫੈਸਲਾ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ ਪਹਿਲੀ ਵਾਰ

ਜਾਇਜ਼ੀ ਅਦਾਰਤ ਸ਼ੇਰੇ ਪੰਜਾਬ 2020 ਕ੍ਰਿਕਟ ਲੀਗ ਦਾ ਉਦਘਾਟਨ ਕੀਤਾ। ਉਨਾਂ ਕਿਹਾ ਕਿ ਇਹ ਟੁਰਨਾਮੈਂਟ ਸੂਬੇ ਦੇ ਉਭਰਦੇ ਕ੍ਰਿਕਟਰਸ ਨੂੰ ਆਪਣੀ ਪ੍ਰਤਿਭਾ ਦਿਖਾਉਣ ਤੇ ਖੇਡਾਂ ਵਿਚ ਅੱਗੇ ਵਧਣ ਦੇ ਮੌਕੇ ਦੇਣ ਲਈ ਅਹਿਮ ਭੂਮਿਕਾ ਨਿਭਾਏਗਾ। ਪੰਜਾਬ ਕ੍ਰਿਕਟ ਐਸੋਸੀਏਸ਼ਨ PCA ਵੱਲੋਂ ਕਰਵਾਏ ਜਾ ਰਹੇ ਉਦਘਾਟਨੀ ਐਡੀਸ਼ਨ ਚ 6 ਟੀਮਾਂ ਸ਼ਾਮਲ ਨੇ ਤੇ ਇਹ ਟੁਰਨਾਮੈਂਟ 13 ਸਤੰਬਰ ਤੱਕ ਮੁਹਾਲੀ ਦੇ PCA ਕ੍ਰਿਕਟ ਸਟੇਡੀਅਮ ਚ ਖੇਡਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸ਼ੇਰੇ ਪੰਜਾਬ 2020 ਲੀਗ ਪੰਜਾਬ ਚ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਤੇ ਹੁਨਰਮੰਦ ਕ੍ਰਿਕਟਰਸ ਨੂੰ ਖੇਡ ਚ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨ ਲਈ ਕਰਵਾਈ ਜਾ ਰਹੀ ਹੈ। ਟੂਰਨਾਮੈਂਟ ਦਾ ਪਹਿਲਾ ਮੈਚ ਅੰਮ੍ਰਿਤਸਰ ਸੂਰਮਾ ਤੇ ਮੁਹਾਲੀ ਕਿੰਗਸ ਵਿਚਕਾਰ ਖੇਡਿਆ ਗਿਆ। ਤਰਨਤਾਰਨ ਜ਼ਿਲ੍ਹਾ ਪ੍ਰਸ਼ਾਸਨ ਤੇ ਖੇਡ ਵਿਭਾਗ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਨ ਆਫ ਇਕੁਆਲਿਟੀ 5 ਕਿਲੋਮੀਟਰ ਮੈਰਾਥਨ ਕਰਵਾਈ ਗਈ। ਇਸ ਮੌਕੇ ਵਿਦਿਆਰਥੀਆਂ, ਖਿਡਾਰੀਆਂ ਤੇ ਇਲਾਕਾ ਵਾਸੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦੇ ਹੋਏ ਸਮਾਜ ਚ ਬਰਾਬਰੀ, ਏਕਤਾ ਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਖੇੜਾ ਨੇ ਦੱਸਿਆ ਕਿ ਗੁਰੂ ਜੀ ਨੇ ਸਮੁੱਚੀ ਮਨੁੱਖਤਾ ਨੂੰ ਬਰਾਬਰੀ ਤੇ ਭਾਈਚਾਰੇ ਦਾ ਸੁਨੇਹਾ ਦਿੱਤਾ। ਉਪ ਜ਼ਿਲ੍ਹਾ ਸਿੱਖਿਆ ਅਫਸਰ ਰਜਿੰਦਰ ਕੌਰ ਨੇ ਕਿਹਾ ਕਿ ਮੈਰਾਥਨ ਰਾਹੀਂ ਵਿਦਿਆਰਥੀਆਂ ਵਿਚ ਬਰਾਬਰੀ ਤੇ ਭਾਈਚਾਰਕ ਸਾਂਝ ਦਾ ਸੰਦੇਸ਼ ਪਹੁੰਚਾਇਆ ਗਿਆ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ ਤੇ ਖੇਡਾਂ ਨਾਲ ਜੁੜਨ ਵਾਸਤੇ ਪ੍ਰੇਰਿਤ ਕੀਤਾ। ਇਸੇ ਨਾਲ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਤੰਦਰੁਸਤ ਤੇ ਨਸ਼ਾ ਮੁਕਤ ਜੀਵਨ ਬਤੀਤ ਕਰਨ ਦਾ ਸੁਨੇਹਾ ਵੀ ਦਿੱਤਾ ਗਿਆ। ਦੁਬਈ ਚ ਏਸ਼ੀਆ ਕੱਪ ਮਹਿਲਾ 2020 ਕ੍ਰਿਕਟ ਮੈਚ ਵਿਚ ਭਾਰਤ ਨੇ ਥਾਈਲੈਂਡ ਨੂੰ 94 ਦੌੜਾਂ ਨਾਲ ਹਰਾ ਕੇ ਆਪਣੀ ਮੁਹਿੰਮ ਦੀ ਮਜ਼ਬੂਤ ਸ਼ੁਰੂਆਤ ਕੀਤੀ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਆਪਣੇ ਨਿਰਧਾਰਤ 20 ਓਵਰਾਂ ਚ 9 ਵਿਕਟਾਂ ਤੇ 108 ਦੌੜਾਂ ਬਣਾਈਆਂ। ਸ਼ੈਫਾਲੀ ਵਰਮਾ ਨੇ 64 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਸ਼ੈਫਾਲੀ ਵਰਮਾ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਭਾਰਤ ਦਾ ਅਗਲਾ ਮੈਚ ਪਾਕਿਸਤਾਨ ਖਿਲਾਫ ਹੋਵੇਗਾ। ਇਸਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ 1:15 ਤੇ 50 ਸਕਿੰਟ ਦਾ।

0: ਹੁਣ ਵੇਲਾ ਹੋ ਚੱਲਿਆ ਜੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦਾ। ਤੁਸੀਂ ਮੇਰੇ ਯਾਨੀ ਆਕਾਂਕਸ਼ਾ ਅਰੋੜਾ ਦੇ ਨਾਲ ਆਨੰਦ ਮਾਣੋਗੇ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦਾ। ਮੇਰੇ ਵੱਲੋਂ ਆਕਾਸ਼ਵਾਣੀ ਐਫ ਐਮ ਬਠਿੰਡਾ ਸੁਣ ਰਹੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਸਾਡੇ ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਸ਼ਿਰਕਤ ਕਰ ਸਕਦੇ ਹੋ ਆਪਣੇ ਪਸੰਦੀਦਾ ਹਿੰਦੀ ਫਿਲਮੀ ਗੀਤਾਂ ਦੀ ਫਰਮਾਇਸ਼ ਦੇ ਨਾਲ। ਬਸ ਡਾਇਲ ਕਰੋ ਸਾਡਾ ਫੋਨ ਨੰਬਰ 0164-2240-331। ਅਤੇ ਜਦ ਤੱਕ ਸਾਡੇ ਪਿਆਰੇ ਸਰੋਤੇ ਸਾਨੂੰ ਟੈਲੀਫੋਨ ਮਿਲਾਉਂਦੇ ਨੇ, ਆਓ ਸੁਣਦੇ ਹਾਂ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦਾ ਪਹਿਲਾ ਗੀਤ।
1: ਹੈਲੋ, ਹਿੰਦੁਸਤਾਨ ਕਾ ਤੇਰਾ ਤੂੰ? ਹੈਲੋ, ਮੈਂ ਰੰਗੂਨ ਸੇ ਬੋਲ ਰਹਾ ਹੂੰ। ਮੈਂ ਆਪਣੀ ਬੀਵੀ ਰੇਣੂਕਾ ਦੇਵੀ ਸੇ ਬਾਤ ਕਰਨਾ ਚਾਹਤਾ ਹੂੰ। ਹਾਂ ਹਾਂ।

0: ਜੀ 0164-242-331 ਡਾਇਲ ਕਰਕੇ ਸਾਡੇ ਅਗਲੇ ਸਰੋਤਾ ਸਾਡੇ ਨਾਲ ਜੁੜ ਗਏ ਨੇ। ਆਓ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ
1: ਹੈਲੋ
2: ਅਕਾਂਸ਼ਾ ਭੈਣ ਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਆਪਣਾ ਨਾਮ ਦੱਸ ਦਿਓ।
2: ਭੈਣ ਜੀ, ਪਿੰਡ ਕੋਟਬਖਤੂ, ਜ਼ਿਲ੍ਹਾ ਬਠਿੰਡਾ ਤੋਂ ਬੂਟਾ ਬੋਲ ਵਾਲਾ ਬੋਲਦਾ ਜੀ।
1: ਜੀ ਬੂਟਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਵਿੱਚ।
2: ਮਿਹਰਬਾਨੀ ਭੈਣ ਜੀ।
1: ਤੇ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ ਸਾਡੇ ਕੋਲ?
2: ਹਾਂ ਭੈਣ ਜੀ, ਮੂਵੀ ਹੈ ਜੀ ਮਹਿਬੂਬ ਕੀ ਮਹਿੰਦੀ, ਇਹਦੇ ਵਿੱਚੋਂ ਗੀਤ ਸੁਣਾ ਦੋ ਜੀ, ਯਾਨੀ ਕਿ ਲੋਕ ਮੁਹੱਬਤ ਕੀਆ ਕਰਤੇ ਹੈ।
1: ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਪਸੰਦ।

0: ਇਸ ਖੂਬਸੂਰਤ ਗੀਤ ਤੋਂ ਬਾਅਦ ਸਾਡੇ ਨਾਲ ਜੁੜ ਗਏ ਨੇ ਸਾਡੇ ਅਗਲੇ ਸਰੋਤਾ, ਆਓ ਜਾਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ।
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ?
1: ਮੈਂ ਮਨਦੀਪ ਸਿੰਘ ਬੋਲ ਰਿਹਾ ਜੀ, ਪਿੰਡ ਰਾਇਕਲਾਂ, ਜ਼ਿਲ੍ਹਾ ਬਠਿੰਡਾ।
0: ਮਨਦੀਪ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦੇ ਵਿੱਚ।
1: ਧੰਨਵਾਦ ਜੀ।
0: ਤੇ ਅੱਜ ਕਿਹੜਾ ਗੀਤ ਸੁਣਨਾ ਚਾਹੋਗੇ ਤੁਸੀਂ?
1: ਤੁਹਾਨੂੰ ਗੀਤ ਜੀ ਆਸ਼ਾ ਭੋਸਲੇ ਜੀ ਦਾ ਸੁਣਾ ਦਿਓ ਜੀ, ਜੇ ਰਾਤ ਤੇ ਜੇ ਮੌਸਮ ਜੀ।
0: ਜੀ ਬਿਲਕੁਲ, ਤੁਹਾਡੀ ਪਸੰਦ ਦਾ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ। ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ, ਧੰਨਵਾਦ।

0: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग
1: जी 0164-242-331 डायल करके साडे नाल जुड़ गए ने साडे अगले स्रोता ते आओ सुनदे आ उन्हां दी फरमाइश।
2: हेलो
3: हेलो मैडम सत श्री अकाल।
2: सत श्री अकाल जी, अपना नाम दस दो।
3: ਹਰਦੀਪ ਸਿੰਘ ਟੇਲਰ ਜੀ, ਪਿੰਡ ਜਾਂਦ ਜ਼ਿਲ੍ਹਾ ਬਠਿੰਡਾ ਤੋਂ ਬੋਲਦਾ ਜੀ।
2: ਜੀ ਹਰਦੀਪ ਜੀ, ਤੇ ਅੱਜ ਕਿਹੜੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ ਸਾਡੇ ਕੋਲ?
3: ਕਰਨ ਅਰਜਨ ਫਿਲਮ ਦਾ ਗਾਣਾ ਸੁਣਨਾ ਜੀ।
2: ਜੀ
3: ਹਾਂਜੀ,
2: ਤੁਹਾਡੀ ਫਰਮਾਇਸ਼ ਦਾ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ। ਕਾਲ ਕਰਨ ਦੇ ਲਈ ਹਰਦੀਪ ਜੀ ਬਹੁਤ ਬਹੁਤ ਸ਼ੁਕਰੀਆ।
3: ਧੰਨਵਾਦ ਜੀ ਤੁਹਾਡਾ।

0: 0164 240 331 ਡਾਇਲ ਕਰਕੇ ਸਾਡੇ ਨਾਲ ਜੁੜ ਗਏ ਨੇ ਸਾਡੇ ਅਗਲੇ ਸਰੋਤਾ, ਤੇ ਆਓ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼।
1: ਹੈਲੋ,
2: ਹੈਲੋ, ਸਤਿ ਸ਼੍ਰੀ ਅਕਾਲ ਮੈਮ।
1: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸ ਦਿਓ।
2: ਜੋਤੀ ਬੋਲ ਰਹੀ ਹਾਂ ਜੀ, ਵਰਕਨ ਦੀ।
1: ਜੀ ਜੋਤੀ ਜੀ, ਕਿਹੜਾ ਗੀਤ ਸੁਣਨਾ ਚਾਹੋਗੇ ਅੱਜ ਤੁਸੀਂ?
2: ਮੈਡਮ ਦਿਲ ਵਾਲੇ ਫਿਲਮ ਦਾ ਸੁਣਾ ਦਿਓ ਜੀ, ਕੋਈ ਮਰਜ਼ੀ।
1: ਠੀਕ ਹੈ ਜੀ, ਜੋਤੀ ਜੀ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਤੁਹਾਡੀ ਪਸੰਦ ਦਾ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ।

0: 300 ਡਾਇਲ ਹੋ ਗਿਆ ਹੈ ਤੇ ਸਾਡੇ ਨਾਲ ਜੁੜ ਗਏ ਨੇ ਸਾਡੇ ਅੱਜ ਦੇ ਆਖਰੀ ਕਾਲਰ। ਆਓ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ, ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸ ਦੋ।
1: ਮੈਂ ਜੀ ਜਸਵੀਰ ਖੀਰਾ ਬੋਲਦਾ ਜੀ, ਪਿੰਡ ਸੇਲਵਰਾ ਤੋਂ ਜੀ।
0: ਜੀ ਜਸਵੀਰ ਜੀ, ਕਿਹੜਾ ਗੀਤ ਸੁਣਨਾ ਚਾਹੋਗੇ ਅੱਜ ਤੁਸੀਂ?
1: ਕੱਲ ਮਿਲਾ ਦੇ ਜੀ, ਹਮ ਆਪਕੇ ਹੈਂ ਕੌਨ, ਜੀ ਦੇ ਦਿਲ ਕੇ ਜੀ ਜੀ ਤੇਰੇ ਦੋ ਦਿਲ ਜ਼ਬਾਨਾਂ ਹੈ।
0: ਜੀ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਆਓ ਸੁਣਦੇ ਹਾਂ ਜਸਵੀਰ ਜੀ ਦੀ ਫਰਮਾਇਸ਼ ਤੇ ਇਹ ਗੀਤ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਐਫ ਐਮ ਬੈਂਡ 101.1 ਮੈਗਾਹਰਟਜ਼ 'ਤੇ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ 1:59 ਅਤੇ 31 ਸਕਿੰਟ। ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, ਅਤੇ 2:15 'ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 2:30 ਤੇ 40 ਸਕਿੰਟ। ਤੇ ਹੁਣ ਅਸੀਂ ਲੈ ਕੇ ਹਾਜ਼ਰ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਸੁਰੀਲੀ ਦੁਪਹਿਰ।

ਤੇ ਅੱਜ ਦੀ ਦੁਪਹਿਰ ਅਸੀਂ ਸੁਰੀਲੀ ਕਰਾਂਗੇ ਤੁਹਾਡੇ ਮਨਪਸੰਦ ਫਿਲਮੀ ਤੇ ਗੈਰ ਫਿਲਮੀ ਪੰਜਾਬੀ ਗੀਤਾਂ ਦੇ ਨਾਲ। ਅੱਜ ਦਾ ਪ੍ਰੋਗਰਾਮ ਆਧਾਰਿਤ ਹੋਵੇਗਾ ਤੁਹਾਡੇ ਖਤਾਂ ਅਤੇ ਵਟਸਐਪ ਮੈਸੇਜਸ ਤੇ। ਤੁਸੀਂ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਸਾਡੇ ਸਟੂਡੀਓ ਦੇ ਵਟਸਐਪ ਨੰਬਰ 77173 73146 ਤੇ। ਜਦ ਤੱਕ ਸਾਡੇ ਪਿਆਰੇ ਸਰੋਤੇ ਸਾਨੂੰ ਮੈਸੇਜ ਕਰਦੇ ਨੇ, ਆਓ ਸੁਣਦੇ ਹਾਂ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ ਪਹਿਲਾ ਗੀਤ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਹਰ ਮੰਗਲਵਾਰ ਸ਼ਾਮ 5:30 ਵਜੇ ਤੁਸੀਂ ਸਰਵਣ ਕਰਦੇ ਹੋ ਸਿਲਸਿਲਾ ਹਰ ਅਕਾਲ ਉਸਤਤ, ਜਿਸ ਦੇ ਤਹਿਤ ਮਿਤੀ 1 ਸਤੰਬਰ ਸ਼ਾਮ 5:30 ਵਜੇ ਤੁਸੀਂ ਸਰਵਣ ਕਰੋਗੇ ਸ਼੍ਰੀਮਦ ਭਾਗਵਤ ਗੀਤਾ ਦੇ 3ਰੇ ਅਧਿਆਏ ਕਰਮ ਯੋਗ ਦੀ ਸਰਲ ਅਤੇ ਸੌਖੀ ਵਿਆਖਿਆ। ਜਾਣੋ ਕਰਮ ਕੀ ਹੈ, ਨਿਸ਼ਕਾਮ ਕਰਮ ਦਾ ਮਹੱਤਵ ਕੀ ਹੈ ਅਤੇ ਕਿਵੇਂ ਅਸੀਂ ਆਪਣੇ ਕਰਮਾਂ ਰਾਹੀਂ ਆਤਮਿਕ ਸ਼ਾਂਤੀ ਅਤੇ ਪਰਮਾਤਮਾ ਦੇ ਨੇੜੇ ਪਹੁੰਚ ਸਕਦੇ ਹਾਂ।

ਇਸੇ ਗੀਤ ਦੇ ਨਾਲ ਮੈਨੂੰ ਤੁਹਾਡੀ ਰੇਡੀਓ ਦੋਸਤ ਆਕਾਂਸ਼ਾ ਅਰੋੜਾ ਨੂੰ ਅੱਜ ਦਾ ਪ੍ਰੋਗਰਾਮ ਸੁਰੀਲੀ ਦੁਪਹਿਰ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਟੈਕਨੀਕਲ ਸਾਥ ਲਈ ਸਾਡੀ ਸਮੂਹ ਟੈਕਨੀਕਲ ਟੀਮ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 2:59 ਤੇ 22 ਸਕਿੰਟ ਦਾ। ਠੀਕ 3 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਤੇ 5 ਵਜੇ ਮੁੜ ਸੁਣ ਸਕੋਗੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਦੇ ਪ੍ਰਸਾਰਣ ਆਕਾਸ਼ਵਾਣੀ ਦੇ ਮੁੰਬਈ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਨਾਲ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 5:19 ਤੇ ਹੁਣ ਵੇਲਾ ਹੋ ਰਿਹਾ ਹੈ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦਾ।

ਸਵਾਗਤ ਹੈ ਦੋਸਤੋ, ਮੈਂ ਗੁਰਦੀਪ ਗਿੱਲ, ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਲੈ ਕੇ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦਾ ਮੇਰਾ ਵਿਸ਼ਾ ਹੈ ਕਿਰਤ ਤੇ ਮਿੱਠਾ ਬੋਲਣਾ। ਅੱਜ ਦੀ ਜੋ ਸਾਡੀ ਗੱਲ ਹੈ ਕੋਈ ਬਹੁਤੀ ਔਖੀ ਗੱਲ ਨੀ, ਨਾ ਇਹ ਕਿਸੇ ਵੱਡੇ ਗ੍ਰੰਥ ਦਾ ਔਖਾ ਅਧਿਆਇ ਹੈ, ਨਾ ਹੀ ਕੋਈ ਅਜਿਹਾ ਗਿਆਨ ਜਿਸ ਨੂੰ ਸਮਝਣ ਲਈ ਵੱਡੀਆਂ ਪੁਸਤਕਾਂ ਪੜ੍ਹਨੀਆਂ ਪੈਣ। ਅੱਜ ਗੱਲ ਹੈ ਕਿਰਤ ਦੀ ਤੇ ਮਿੱਠੇ ਬੋਲ ਦੀ, ਦੋ ਅਜਿਹੀਆਂ ਦਾਤਾਂ ਜਿਨ੍ਹਾਂ ਦਾ ਮੁੱਲ ਬਾਜ਼ਾਰ ਵਿੱਚ ਨਹੀਂ ਲੱਗਦਾ ਪਰ ਜਿਨ੍ਹਾਂ ਨਾਲ ਮਨੁੱਖ ਦੀ ਅਸਲ ਕੀਮਤ ਜ਼ਰੂਰ ਬਣਦੀ ਹੈ। ਕਿਰਤ ਮਨੁੱਖ ਦੇ ਹੱਥਾਂ ਨੂੰ ਮਾਣ ਦਿੰਦੀ ਹੈ ਤੇ ਮਿੱਠੀ ਬੋਲੀ ਮਨੁੱਖ ਦੇ ਰਿਸ਼ਤਿਆਂ ਨੂੰ। ਇੱਕ ਕਹਾਵਤ ਹੈ, ਮਿੱਠਾ ਬੋਲਣ ਵਾਲਾ ਦਿਲ ਜਿੱਤ ਲੈਂਦਾ ਤੇ ਮਿੱਠਾ ਕਰਨ ਵਾਲੀ ਕਿਰਤ ਜੀਵਨ।

ਸੋ ਅੱਜ ਦੀ ਸਾਡੀ ਪੇਸ਼ਕਸ਼ ਦਾ ਵਿਸ਼ਾ ਕਿਰਤ ਤੇ ਮਿੱਠਾ ਬੋਲਣਾ। ਸਾਡੇ ਪੰਜਾਬ ਦੀ ਮਿੱਟੀ ਵਿੱਚ ਕਿਰਤ ਦਾ ਸੰਕਲਪ ਬੜਾ ਡੂੰਘਾ ਵਸਿਆ। ਇਹ ਉਹ ਧਰਤੀ ਹੈ ਜਿੱਥੇ ਹੱਥਾਂ ਦੀ ਮਿਹਨਤ ਨੂੰ ਕਦੇ ਛੋਟਾ ਨਹੀਂ ਸਮਝਿਆ ਗਿਆ। ਖੇਤ ਵਿੱਚ ਹਲ ਵਾਹੁੰਦਾ ਕਿਸਾਨ ਹੋਵੇ, ਕਾਰਖਾਨੇ ਵਿੱਚ ਮਸ਼ੀਨ ਚਲਾਉਂਦਾ ਕਾਮਾ, ਦੁਕਾਨ ਵਿੱਚ ਸਵੇਰ ਤੋਂ ਸ਼ਾਮ ਤੱਕ ਬੈਠਾ ਵਪਾਰੀ, ਕਲਮ ਨਾਲ ਅੱਖਰ ਵਾਹੁੰਦਾ ਅਧਿਆਪਕ, ਸੜਕ ਬਣਾਉਂਦਾ ਮਜ਼ਦੂਰ ਜਾਂ ਘਰ ਨੂੰ ਸਾਂਭਦੀ ਗ੍ਰਹਿਣੀ, ਹਰ ਇਮਾਨਦਾਰ ਕਿਰਤ ਸਤਕਾਰ ਦੇ ਯੋਗ ਹੈ। ਕਿਰਤ ਸਿਰਫ ਰੋਟੀ ਕਮਾਉਣ ਦਾ ਸਾਧਨ ਨਹੀਂ, ਕਿਰਤ ਮਨੁੱਖ ਦੇ ਅੰਦਰ ਸਵੈ ਮਾਣ ਪੈਦਾ ਕਰਦੀ।

ਹੈ। ਜਿਹੜਾ ਮਨੁੱਖ ਆਪਣੀ ਰੋਟੀ ਲਈ ਆਪਣਾ ਪਸੀਨਾ ਵਹਾਉਂਦਾ ਹੈ, ਉਸ ਦੇ ਹੱਥ ਉੱਤੇ ਥਕਾਵਟ ਹੋ ਸਕਦੀ ਹੈ, ਪਰ ਉਸ ਥਕਾਵਟ ਵਿੱਚ ਇੱਕ ਅਜੀਬ ਜਿਹਾ ਮਾਣ ਹੁੰਦਾ ਹੈ।

ਜ਼ਰਾ ਆਪਣੇ ਆਲੇ ਦੁਆਲੇ ਵੇਖੋ। ਸਵੇਰ ਦੇ ਵੇਲੇ ਜਦੋਂ ਸਾਡਾ ਸ਼ਹਿਰ ਹਲੇ ਪੂਰੀ ਤਰ੍ਹਾਂ ਜਾਗਿਆ ਵੀ ਨਹੀਂ ਹੁੰਦਾ, ਉਸ ਵੇਲੇ ਕੋਈ ਦੁੱਧ ਵਾਲਾ ਆਪਣਾ ਕੰਮ ਸ਼ੁਰੂ ਕਰ ਚੁੱਕਿਆ ਹੁੰਦਾ, ਕੋਈ ਅਖਬਾਰ ਵੰਡ ਰਿਹਾ ਹੁੰਦਾ, ਕੋਈ ਸਫਾਈ ਕਰਮਚਾਰੀ ਗਲੀਆਂ ਨੂੰ ਸਾਫ਼ ਕਰ ਰਿਹਾ ਹੁੰਦਾ, ਕੋਈ ਕਿਸਾਨ ਖੇਤ ਵੱਲ ਜਾ ਰਿਹਾ ਹੁੰਦਾ, ਕੋਈ ਮਾਂ ਘਰ ਵਿੱਚ ਪਰਿਵਾਰ ਲਈ ਦਿਨ ਦੀ ਤਿਆਰੀ ਕਰ ਰਹੀ ਹੁੰਦੀ ਹੈ। ਅਸੀਂ ਜਦੋਂ ਜਾਗਦੇ ਹਾਂ ਉਦੋਂ ਤੱਕ ਕਿੰਨੇ ਹੀ ਹੱਥ ਆਪਣੀ ਕਿਰਤ ਨਾਲ ਸਾਡੀ ਜ਼ਿੰਦਗੀ ਨੂੰ ਸੌਖਾ ਬਣਾਉਣ ਵਿੱਚ ਲੱਗ ਚੁੱਕੇ ਹੁੰਦੇ ਆ। ਇਸ ਲਈ ਕਿਰਤ ਕਰਨ ਵਾਲੇ ਹੱਥਾਂ ਨੂੰ ਕਦੇ ਨੀਵਾਂ ਨਾ ਸਮਝੋ। ਕਿਰਤ ਦਾ ਅਰਥ ਕੇਵਲ ਨੌਕਰੀ ਜਾਂ ਕਾਰੋਬਾਰ ਨਹੀਂ, ਕਿਰਤ ਦਾ ਇੱਕ ਹੋਰ ਅਰਥ ਹੈ ਆਪਣੇ ਹਿੱਸੇ ਦੀ ਜ਼ਿੰਮੇਵਾਰੀ ਨੂੰ ਇਮਾਨਦਾਰੀ

ਨਾਲ ਨਿਭਾਉਣਾ। ਇੱਕ ਵਿਦਿਆਰਥੀ ਲਈ ਪੜ੍ਹਨਾ ਕਿਰਤ ਹੈ, ਇੱਕ ਅਧਿਆਪਕ ਲਈ ਗਿਆਨ ਵੰਡਣਾ ਕਿਰਤ ਹੈ, ਇੱਕ ਮਾਂ ਲਈ ਬੱਚਿਆਂ ਦੀ ਪਰਵਰਿਸ਼ ਕਿਰਤ ਹੈ, ਇੱਕ ਪਿਤਾ ਲਈ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਮਿਹਨਤ ਕਰਨੀ ਕਿਰਤ ਹੈ, ਇੱਕ ਕਲਾਕਾਰ ਲਈ ਆਪਣੀ ਕਲਾ ਨੂੰ ਨਿਖਾਰਨਾ ਕਿਰਤ ਹੈ ਤੇ ਇੱਕ ਮਨੁੱਖ ਲਈ ਆਪਣੇ ਚਰਿੱਤਰ ਨੂੰ ਸੁੰਦਰ ਬਣਾਉਣ ਦੀ ਕੋਸ਼ਿਸ਼ ਵੀ ਕਿਰਤ ਹੈ।

ਸਭ ਤੋਂ ਵੱਡੀ ਕਮਾਈ ਕੇਵਲ ਧਨ ਨਹੀਂ, ਉਸ ਦਾ ਚੰਗਾ ਚਰਿੱਤਰ ਵੀ ਹੈ। ਕਈ ਵਾਰ ਅਸੀਂ ਕਿਰਤ ਨੂੰ ਉਸ ਦੇ ਨਤੀਜੇ ਨਾਲ ਤੋਲਦੇ ਹਾਂ, ਕਿੰਨਾ ਕਮਾਇਆ, ਕਿੰਨੀ ਤਰੱਕੀ ਹੋਈ, ਕਿੰਨੀ ਜਾਇਦਾਦ ਬਣਾਈ, ਕਿੰਨਾ ਨਾਮ ਬਣਾਇਆ। ਪਰ ਕਿਰਤ ਦਾ ਅਸਲ ਸੁੰਦਰ ਰੂਪ ਨਤੀਜੇ ਤੋਂ ਪਹਿਲਾਂ ਹੁੰਦਾ ਹੈ। ਉਹ ਹੁੰਦਾ ਹੈ ਪਸੀਨੇ ਦੀ ਇੱਕ ਬੂੰਦ ਵਿੱਚ, ਉਸ ਰਾਤ ਵਿੱਚ ਜਦੋਂ ਕੋਈ ਆਪਣੇ ਸੁਪਨੇ ਲਈ ਜਾਗਦਾ ਹੈ, ਉਸ ਸਵੇਰ ਲਈ ਜਦੋਂ ਕੋਈ ਥਕਾਵਟ ਦੇ ਬਾਵਜੂਦ ਮੁੜ ਕੰਮ ਉੱਤੇ ਲੱਗ ਜਾਂਦਾ ਹੈ, ਉਸ ਹਾਰ ਵਿੱਚ ਜਿੱਥੇ ਮਨੁੱਖ ਦੁਬਾਰਾ ਕੋਸ਼ਿਸ਼ ਕਰਨ ਦੀ ਹਿੰਮਤ ਕਰਦਾ ਹੈ। ਇਸ ਲਈ ਯਾਦ ਰੱਖਿਓ, ਕਿਰਤ ਦਾ ਹਰ ਦਿਨ ਜਿੱਤ ਦਾ ਦਿਨ ਹੁੰਦਾ, ਪਰ ਹਰ ਇਮਾਨਦਾਰ ਕਿਰਤ ਮਨੁੱਖ ਨੂੰ ਅੰਦਰੋਂ ਜ਼ਰੂਰ ਮਜਬੂਰ ਕਰਦੀ।

ਹੁਣ ਗੱਲ ਕਰਦੇ ਹਾਂ ਦੋਸਤੋ ਮਿੱਠੇ ਬੋਲਾਂ ਦੀ। ਕਿਰਤ ਦੇ ਨਾਲ ਨਾਲ ਇੱਕ ਹੋਰ ਅਨਮੋਲ ਗਹਿਣਾ ਮਿੱਠਾ ਬੋਲਣਾ ਹੁੰਦਾ। ਬੋਲ ਕਿੰਨੇ ਅਜੀਬ ਚੀਜ਼ ਹੈ ਨਾ, ਨਾ ਇਸ ਦਾ ਭਾਰ ਹੈ, ਨਾ ਇਸ ਨੂੰ ਖਰੀਦਣ ਲਈ ਪੈਸੇ ਚਾਹੀਦੇ ਹੈ, ਨਾ ਇਸ ਨੂੰ ਦੇਣ ਨਾਲ ਸਾਡਾ ਖਜ਼ਾਨਾ ਘਟਦਾ। ਫੇਰ ਵੀ ਇੱਕ ਮਿੱਠਾ ਬੋਲ ਕਿਸੇ ਦਾ ਸਾਰਾ ਦਿਨ ਬਦਲ ਸਕਦਾ ਤੇ ਇੱਕ ਕੌੜਾ ਬੋਲ ਕਈ ਵਾਰ ਸਾਲਾਂ ਦਾ ਰਿਸ਼ਤਾ ਤੋੜ ਸਕਦਾ। ਇਸੇ ਲਈ ਕਿਹਾ ਜਾਂਦਾ ਬੋਲ ਮਿੱਠੇ ਹੋਣ ਤਾਂ ਦਿਲ ਤੱਕ ਪਹੁੰਚਦੇ ਨੇ।

ਬੋਲ ਕੌੜੇ ਹੋਣ ਤਾਂ ਕੰਨਾਂ ਤੋਂ ਅੱਗੇ ਨਹੀਂ ਲੰਘਦੇ। ਇੱਥੇ ਇੱਕ ਗੱਲ ਬੜੀ ਜ਼ਰੂਰੀ ਹੈ, ਮਿੱਠਾ ਬੋਲਣ ਦਾ ਅਰਥ ਇਹ ਨਹੀਂ ਕਿ ਮਨੁੱਖ ਹਰ ਗੱਲ ਨਾਲ ਸਹਿਮਤ ਹੋ ਜਾਵੇ। ਮਿੱਠਾ ਬੋਲਣਾ ਇਹ ਨਹੀਂ ਕਿ ਤੁਸੀਂ ਆਪਣਾ ਸੱਚ ਛੱਡ ਦਿਓ। ਮਿੱਠਾ ਬੋਲਣਾ ਸੱਚ ਨੂੰ ਹੀ ਸੁਚੱਜੇ ਢੰਗ ਨਾਲ ਕਹਿਣਾ। ਤੁਸੀਂ ਕਿਸੇ ਨੂੰ ਅਸਹਿਮਤੀ ਵੀ ਦੱਸ ਸਕਦੇ ਹੋ ਪਰ ਬਿਨਾਂ ਉਸ ਦੀ ਇੱਜ਼ਤ ਘਟਾਏ। ਤੁਸੀਂ ਕਿਸੇ ਦੀ ਗਲਤੀ ਵੀ ਦੱਸ ਸਕਦੇ ਹੋ ਪਰ ਬਿਨਾਂ ਉਸ ਦੇ ਮਨ ਤੋੜੇ। ਤੁਸੀਂ ਨਹੀਂ ਵੀ ਕਹਿ ਸਕਦੇ ਹੋ ਪਰ ਬਿਨਾਂ ਕਿਸੇ ਨੂੰ ਛੋਟਾ ਮਹਿਸੂਸ ਕਰਾਏ। ਕਲਪਨਾ ਕਰੋ, ਇੱਕ ਬਜ਼ੁਰਗ ਮਨੁੱਖ ਸੜਕ ਕਿਨਾਰੇ ਬੈਠਾ ਹੈ, ਉਸ ਦੇ ਹੱਥ ਕੰਬ ਰਹੇ ਹੈ, ਉਹ ਕਿਸੇ ਦੀ ਉਡੀਕ ਕਰ ਰਿਹਾ ਹੈ। ਇੱਕ ਨੌਜਵਾਨ ਉਸ ਕੋਲੋਂ ਲੰਘਦਾ ਹੈ ਤੇ ਉਹ ਰੁਕ ਕੇ ਪੁੱਛਦਾ ਹੈ, ਬਾਬਾ ਜੀ ਕਿਸੇ ਦੀ ਉਡੀਕ ਕਰ ਰਹੇ ਹੋ? ਬਜ਼ੁਰਗ ਮੁਸਕਰਾਉਂਦਾ ਹੈ ਤੇ ਕਹਿੰਦਾ, ਪੁੱਤ ਘਰ ਜਾਣਾ, ਰਸਤਾ ਪਤਾ ਹੈ ਪਰ ਸਾਥ ਚਾਹੀਦਾ ਹੈ। ਹੁਣ ਸੋਚੋ ਉਸ ਨੌਜਵਾਨ ਨੇ ਉਸ ਦਾ ਕੀ ਦਿੱਤਾ? ਕੁਝ ਨਹੀਂ, ਨਾ ਪੈਸਾ ਨਾ ਕੋਈ ਵੱਡੀ ਚੀਜ਼, ਸਿਰਫ ਦੋ ਮਿੱਠੇ ਬੋਲ ਤੇ ਥੋੜਾ ਜਿਹਾ ਸਾਥ। ਪਰ ਹੋ ਸਕਦਾ ਉਸ ਬਜ਼ੁਰਗ ਲਈ ਉਹ ਪਲ ਸਾਰੇ ਦਿਨ ਦੀ ਸਭ ਤੋਂ ਵੱਡੀ ਦੌਲਤ ਬਣ ਗਿਆ ਹੋਵੇ। ਇਸੇ ਲਈ ਕਈ ਵਾਰ ਮਨੁੱਖ ਨੂੰ ਵੱਡੀ ਮਦਦ ਨਹੀਂ ਸਿਰਫ ਇਹ ਅਹਿਸਾਸ ਚਾਹੀਦਾ ਹੁੰਦਾ ਕਿ ਕੋਈ ਉਸ ਨੂੰ ਸਮਝਦਾ ਹੋਵੇ। ਥੋੜੀ ਜਿਹੀ ਕਿਰਤ ਤੇ ਥੋੜਾ ਜਿਹਾ ਮਿੱਠਾ ਬੋਲ ਕਿਸੇ ਦੀ ਜ਼ਿੰਦਗੀ ਚ ਇਹ ਪਲ ਅਨਮੋਲ ਕਰ ਦਿੰਦਾ। ਜ਼ਿੰਦਗੀ ਭਰ ਉਹ ਇਹਨਾਂ ਪਲਾਂ ਨੂੰ ਯਾਦ ਰੱਖਦਾ। ਮਿੱਠੀ ਬੋਲੀ ਦੀ ਪਹਿਲੀ ਪਰਖ ਕਿੱਥੇ ਹੁੰਦੀ ਹੈ ਦੋਸਤੋ? ਘਰ ਵਿੱਚ। ਬਾਹਰ ਅਸੀਂ ਅਕਸਰ ਬੜੇ ਸੁਚੱਜੇ ਹੁੰਦੇ ਹਾਂ, ਅਜਨਬੀ ਨਾਲ ਬੜੇ ਨਿਮਰ ਹੋ ਕੇ ਗੱਲ ਕਰਦੇ ਹਾਂ, ਪਰ ਕਈ ਵਾਰ ਘਰ ਦੇ ਆਪਣੇ ਲੋਕਾਂ ਲਈ ਸਾਡੇ ਬੋਲ ਬਦਲ ਜਾਂਦੇ ਹੈ। ਮਾਂ ਨੂੰ ਹੁਣ ਰਹਿਣ ਦਿਓ, ਪਿਤਾ ਨੂੰ ਮੈਨੂੰ ਪਤਾ, ਭੈਣ ਭਰਾ ਨੂੰ ਤੁਸੀਂ ਚੁੱਪ ਕਰੋ, ਅਤੇ ਜੀਵਨ ਸਾਥੀ ਨੂੰ ਤੁਸੀਂ ਕਦੇ ਮੇਰੀ ਗੱਲ ਸਮਝਦੇ ਹੀ ਨਹੀਂ। ਦੋਸਤੋ, ਜਿਨ੍ਹਾਂ ਨੂੰ ਅਸੀਂ ਸਭ ਤੋਂ ਵੱਧ ਪਿਆਰ ਕਰਦੇ ਹਾਂ ਉਹਨਾਂ ਨੂੰ ਹੀ ਸਭ ਤੋਂ ਵੱਧ ਮਿੱਠੇ ਬੋਲਾਂ ਦੀ ਲੋੜ ਹੁੰਦੀ ਹੈ। ਇੱਕ ਦਿਨ ਘਰ ਜਾ ਕੇ ਆਪਣੀ ਮਾਂ ਨੂੰ ਸਿਰਫ ਇਹ ਕਹਿ ਕੇ ਵੇਖੋ, ਮਾਂ ਤੁਸੀਂ ਅੱਜ ਥੱਕੇ ਹੋਏ ਲੱਗਦੇ ਹੋ। ਸ਼ਾਇਦ ਉਹ ਕਹੇ, ਨਹੀਂ ਪੁੱਤ ਮੈਂ ਠੀਕ ਹਾਂ, ਪਰ ਉਸ ਦੇ ਦਿਲ ਵਿੱਚ ਇਹ ਬੋਲ ਜ਼ਰੂਰ ਉਤਰ ਜਾਣਗੇ ਕਿ ਮੇਰਾ ਬੱਚਾ ਮੈਨੂੰ ਵੇਖਦਾ ਤੇ ਉਸ ਦੀ ਥਕਾਵਟ ਤੁਹਾਡੇ ਇੰਨਾ ਪੁੱਛਣ ਤੇ ਹੀ ਲੈ ਜਾਊਗੀ।

ਕਿਰਤ ਮਨੁੱਖ ਦੇ ਹੱਥਾਂ ਨੂੰ ਸੁੰਦਰ ਬਣਾਉਂਦੀ ਹੈ ਤੇ ਮਿੱਠੀ ਬੋਲੀ ਮਨੁੱਖ ਦੇ ਸ਼ਬਦਾਂ ਨੂੰ। ਕਿਰਤ ਨਾਲ ਅਸੀਂ ਦੁਨੀਆਂ ਨੂੰ ਕੁਝ ਦਿੰਦੇ ਹਾਂ, ਮਿੱਠੇ ਬੋਲ ਨਾਲ ਅਸੀਂ ਦਿਲਾਂ ਨੂੰ ਕੁਝ ਦਿੰਦੇ ਹਾਂ। ਕਿਰਤ ਸਾਨੂੰ ਸਵੈ ਮਾਣ ਦਿੰਦੀ ਹੈ ਤੇ ਮਿੱਠੀ ਬੋਲੀ ਸਾਨੂੰ ਸਨਮਾਨ ਦਿੰਦੀ ਹੈ। ਕਿਰਤ ਨਾਲ ਘਰ ਚੱਲਦਾ, ਮਿੱਠੀ ਬੋਲੀ ਨਾਲ ਘਰ ਜੁੜਿਆ ਰਹਿੰਦਾ। ਇਸੇ ਲਈ ਜੇ ਮਨੁੱਖ ਦੀ ਜ਼ਿੰਦਗੀ ਨੂੰ ਦੋ ਸ਼ਬਦਾਂ ਵਿੱਚ ਸੰਵਾਰਨਾ ਹੋਵੇ ਤਾਂ ਉਹ ਹੋ ਸਕਦੇ ਨੇ ਕਿਰਤ ਤੇ ਕਰੁਣਾ। ਕਿਰਤ ਹੱਥਾਂ ਵਿੱਚ, ਕਰੁਣਾ ਦਿਲ ਵਿੱਚ ਤੇ ਮਿਠਾਸ ਬੋਲਾਂ ਵਿੱਚ।

ਤੇ ਹੁਣ ਦੋਸਤੋ ਮੈਂ ਤੁਹਾਡੇ ਤੋਂ ਇੱਕ ਛੋਟਾ ਜਿਹਾ ਸਵਾਲ ਪੁੱਛਣਾ ਚਾਹੁੰਦੀ ਹਾਂ। ਤੁਹਾਡੀ ਜ਼ਿੰਦਗੀ ਵਿੱਚ ਉਹ ਕਿਹੜਾ ਮਨੁੱਖ ਹੈ ਜਿਸਨੇ ਤੁਹਾਨੂੰ ਇੱਕ ਅਜਿਹਾ ਮਿੱਠਾ ਬੋਲ ਕਿਹਾ ਸੀ ਜੋ ਅੱਜ ਵੀ ਤੁਹਾਨੂੰ ਯਾਦ ਹੈ? ਸ਼ਾਇਦ ਕੋਈ ਅਧਿਆਪਕ, ਸ਼ਾਇਦ ਮਾਂ, ਸ਼ਾਇਦ ਪਿਤਾ ਤੇ ਸ਼ਾਇਦ ਕੋਈ ਦੋਸਤ, ਤੇ ਹੋ ਸਕਦਾ ਹੈ ਕੋਈ ਅਜਨਬੀ, ਜਾਂ ਸ਼ਾਇਦ ਕੋਈ ਅਜਿਹਾ ਮਨੁੱਖ ਜਿਸ ਨੂੰ ਤੁਸੀਂ ਅੱਜ ਵੀ ਆਪਣੀ ਜ਼ਿੰਦਗੀ ਵਿੱਚ ਨਹੀਂ ਮਿਲਦੇ, ਪਰ ਉਸ ਦਾ ਇੱਕ ਬੋਲ ਅੱਜ ਵੀ ਤੁਹਾਡੇ ਅੰਦਰ ਜਿਉਂਦਾ ਹੈ। ਇਹੀ ਤਾਂ ਸ਼ਬਦਾਂ ਦੀ ਤਾਕਤ ਹੈ। ਮਿੱਠੇ ਬੋਲ ਉਚਾਰੇ ਜਾਂਦੇ ਨੇ ਪਲ ਭਰ ਲਈ, ਪਰ ਉਹਨਾਂ ਦੀ ਗੂੰਜ ਕਈ ਵਾਰ ਉਮਰ ਭਰ ਰਹਿੰਦੀ ਹੈ।

ਅਸੀਂ ਰੋਜ਼ ਕਿੰਨੇ ਸ਼ਬਦ ਬੋਲਦੇ ਹਾਂ, ਸੈਂਕੜੇ, ਹਜ਼ਾਰ, ਸ਼ਾਇਦ ਇਸ ਤੋਂ ਵੀ ਵੱਧ। ਪਰ ਕੀ ਅਸੀਂ ਕਦੇ ਸੋਚਿਆ ਕਿ ਸਾਡੇ ਸ਼ਬਦ ਕਿਸੇ ਦੇ ਮਨ ਵਿੱਚ ਕੀ ਛੱਡ ਜਾਂਦੇ ਨੇ? ਅਗਲੀ ਵਾਰ ਜਦੋਂ ਗੁੱਸੇ ਵਿੱਚ ਕੋਈ ਗੱਲ ਕਹਿਣ ਲੱਗੋ ਤਾਂ ਇੱਕ ਪਲ ਰੁਕਿਓ, ਆਪਣੇ ਆਪ ਨੂੰ ਪੁੱਛਿਓ, ਜੇ ਇਹੀ ਗੱਲ ਕੋਈ ਮੈਨੂੰ ਕਹੇ ਤਾਂ, ਜੇ ਦਿਲ ਕਹੇ ਕਿ ਚੰਗਾ ਨਹੀਂ ਲੱਗੂਗਾ ਤਾਂ ਸ਼ਾਇਦ ਉਹ ਗੱਲ ਕਹਿਣ ਦਾ ਢੰਗ ਬਦਲਣ ਦੀ ਲੋੜ ਹੈ, ਕਿਉਂਕਿ ਸ਼ਬਦ ਤੀਰ ਵਾਂਗ ਨਿਕਲ ਜਾਂਦੇ ਹੈ ਪਰ ਉਹਨਾਂ ਦੇ ਨਿਸ਼ਾਨ ਕਈ ਵਾਰ ਬਹੁਤ ਦੇਰ ਤੱਕ ਰਹਿ ਜਾਂਦੇ ਹੈ।

ਕਿਰਤ ਦਾ ਮਤਲਬ ਸਿਰਫ ਥੱਕ ਜਾਣਾ ਨਹੀਂ, ਕਿਰਤ ਦਾ ਮਤਲਬ ਹੈ ਜੋ ਕੰਮ ਸਾਡੇ ਹਿੱਸੇ ਆਇਆ ਉਸ ਨੂੰ ਇਮਾਨਦਾਰੀ ਨਾਲ ਕਰਨਾ, ਭਾਵੇਂ ਕੋਈ ਵੇਖੇ ਜਾਂ ਨਾ ਵੇਖੇ, ਭਾਵੇਂ ਸ਼ਾਬਾਸ਼ੀ ਮਿਲੇ ਜਾਂ ਨਾ ਮਿਲੇ, ਭਾਵੇਂ ਨਤੀਜਾ ਤੁਰੰਤ ਮਿਲੇ ਜਾਂ ਦੇਰ ਨਾਲ, ਕਿਉਂਕਿ ਕਿਰਤ ਦਾ ਸਭ ਤੋਂ ਪਹਿਲਾਂ ਇਨਾਮ ਪੈਸਾ ਨਹੀਂ ਆਪਣੀਆਂ ਆਪਣੇ ਆਪ ਦੀ ਨਜ਼ਰਾਂ ਵਿੱਚ ਉੱਚਾ ਹੋਣਾ। ਜਿਸ ਮਨੁੱਖ ਨੂੰ ਰਾਤ ਨੂੰ ਸੌਣ ਵੇਲੇ ਆਪਣੇ ਆਪ ਨਾਲ ਸ਼ਿਕਾਇਤ ਹੋਵੇ ਉਹ ਮਨੁੱਖ ਬੜਾ ਅਮੀਰ ਹੁੰਦਾ। ਜ਼ਿੰਦਗੀ ਵਿੱਚ ਦੋ ਚੀਜ਼ਾਂ ਕਦੇ ਨਾ ਗਵਾਓ, ਹੱਥਾਂ ਦੀ ਕਿਰਤ ਮਿਠਾਸ, ਕਿਉਂਕਿ ਹੱਥਾਂ ਦੀ ਕਿਰਤ ਤੁਹਾਨੂੰ ਡਿੱਗਣ ਤੋਂ ਬਚਾਏਗੀ ਤੇ ਬੋਲਾਂ ਦੀ ਮਿਠਾਸ ਤੁਹਾਨੂੰ ਇਕੱਲੇ ਹੋਣ ਤੋਂ। ਅੱਜ ਕਿਸੇ ਇੱਕ ਮਨੁੱਖ ਦੀ ਮਿਹਨਤ ਦੀ ਸੱਚੇ ਦਿਲੋਂ ਕਦਰ ਕਰਾਂਗੇ, ਕਿਸੇ ਮਜ਼ਦੂਰ ਨੂੰ, ਕਿਸੇ ਕਿਸਾਨ ਨੂੰ, ਕਿਸੇ ਸਹਿਕਰਮੀ ਨੂੰ, ਕਿਸੇ ਘਰ ਦੇ ਜੀ ਨੂੰ ਸਿਰਫ ਇੱਕ ਵਾਰ ਕਹਾਂਗੇ ਤੁਸੀਂ ਬੜੀ ਮਿਹਨਤ ਕਰਦੇ ਹੋ, ਤੇ ਅੱਜ ਕਿਸੇ ਇੱਕ ਮਨੁੱਖ ਨੂੰ ਬਿਨਾਂ ਕਿਸੇ ਕਾਰਨ ਸਿਰਫ ਇੱਕ ਮਿੱਠਾ ਬੋਲ ਕਹਾਂਗੇ। ਸ਼ਾਇਦ ਤੁਹਾਨੂੰ ਲੱਗੇ ਕਿ ਇਹ ਬਹੁਤ ਛੋਟੀ ਗੱਲ ਹੈ, ਪਰ ਯਾਦ ਰੱਖਿਓ ਵੱਡੀਆਂ ਤਬਦੀਲੀਆਂ ਕਈ ਵਾਰ ਤੁਹਾਡੇ ਕਈ ਵਾਰ ਬਹੁਤੇ ਛੋਟੇ ਵਿਹਾਰਾਂ ਤੋਂ ਜਨਮ ਲੈਂਦੀਆਂ।

ਰਹਿੰਦੇ ਹੋਏ ਦੂਜੇ ਦੇ ਦਿਲ ਦੀ ਵੀ ਕਦਰ ਕਰਨੀ ਹੈ। ਇੱਕ ਮਨੁੱਖ ਕੋਲ ਵੱਡਾ ਘਰ ਨਾ ਹੋਵੇ, ਵੱਡੀ ਦੌਲਤ ਨਾ ਹੋਵੇ, ਵੱਡਾ ਅਹੁਦਾ ਚਾਹੇ ਨਾ ਹੋਵੇ, ਪਰ ਜੇ ਉਸਦੇ ਹੱਥ ਕਿਰਤੀ ਹੈ ਤਾਂ ਉਸਦਾ ਮਨ ਸਾਫ ਹੈ, ਉਸਦੀ ਜ਼ੁਬਾਨ ਉੱਤੇ ਮਿਠਾਸ ਹੈ, ਤਾਂ ਯਕੀਨ ਮੰਨੋ ਉਹ ਮਨੁੱਖ ਅੰਦਰੋਂ ਬਹੁਤ ਅਮੀਰ ਹੈ। ਕਿਉਂਕਿ ਧਨ ਮਨੁੱਖ ਦੇ ਘਰ ਨੂੰ ਵੱਡਾ ਕਰ ਸਕਦਾ ਹੈ, ਪਰ ਕਿਰਤ ਮਨੁੱਖ ਦਾ ਕੱਦ ਵਧਾਉਂਦੀ ਹੈ। ਉਸਦਾ ਅਹੁਦਾ ਮਨੁੱਖ ਨੂੰ ਪਛਾਣ ਦੇ ਸਕਦਾ ਹੈ, ਪਰ ਮਿੱਠੀ ਬੋਲੀ ਮਨੁੱਖ ਨੂੰ ਦਿਲਾਂ ਵਿੱਚ ਥਾਂ ਦਿੰਦੀ ਹੈ। ਕਿਰਤ ਕਰੀਏ ਪਰ ਮਾਣ ਨਾਲ, ਬੋਲੀਏ ਪਰ ਮਿੱਠਾ, ਸੱਚ ਕਹੀਏ ਪਰ ਸਲੀਕੇ ਨਾਲ, ਅੱਗੇ ਵਧੀਏ ਪਰ ਕਿਸੇ ਨੂੰ ਪਿੱਛੇ ਧੱਕ ਕੇ ਨਹੀਂ, ਅਤੇ ਜਿੱਥੇ ਵੀ ਰਹੀਏ ਆਪਣੇ ਪਿੱਛੇ ਛੋਟੀ ਜਿਹੀ ਚੰਗਿਆਈ ਛੱਡ ਕੇ ਚੱਲੀਏ। ਕਿਉਂਕਿ ਮਨੁੱਖ ਦੇ ਜਾਣ ਮਗਰੋਂ ਉਸਦੀ ਦੌਲਤ ਨਹੀਂ ਬੋਲਦੀ, ਉਸਦਾ ਵਿਹਾਰ ਬੋਲਦਾ, ਉਸਦੇ ਬਣਾਏ ਰਿਸ਼ਤੇ ਬੋਲਦੇ ਹੈ, ਉਸਦੀ ਕੀਤੀ ਕਿਰਤ ਬੋਲਦੀ ਹੈ, ਤੇ ਸਭ ਤੋਂ ਵੱਧ ਉਸਦੇ ਬੋਲੇ ਹੋਏ ਸ਼ਬਦ ਯਾਦ ਰਹਿੰਦੇ ਹੈ।

ਸੋ ਦੋਸਤੋ, ਅੱਜ ਤੋਂ ਆਪਣੇ ਹੱਥਾਂ ਨੂੰ ਕਿਰਤ ਨਾਲ ਜੋੜੀਏ, ਆਪਣੇ ਦਿਲ ਨੂੰ ਹਮਦਰਦੀ ਨਾਲ ਤੇ ਆਪਣੀ ਜ਼ੁਬਾਨ ਨੂੰ ਮਿਠਾਸ ਨਾਲ। ਇਸੇ ਖੂਬਸੂਰਤ ਵਿਸ਼ੇ ਦੇ ਨਾਲ ਅੱਜ ਮੈਂ ਗੁਰਦੀਪ ਗਿੱਲ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਮਿਹਨਤ ਕਰਦੇ ਰਹੋ, ਮਿੱਠਾ ਬੋਲਦੇ ਰਹੋ ਤੇ ਆਪਣੇ ਆਲੇ ਦੁਆਲੇ ਦੀ ਦੁਨੀਆਂ ਨੂੰ ਥੋੜਾ ਹੋਰ ਸੁੰਦਰ ਬਣਾਉਂਦੇ ਰਹੋ। ਸੋ ਸਾਡੇ ਵਿਰਸੇ ਤੇ ਸੱਭਿਆਚਾਰ ਦੇ ਵਿੱਚ ਮਿਠਾਸ ਤੇ ਕਿਰਤ ਕਰਨ ਦਾ ਬੜਾ ਮਹੱਤਵ ਹੈ ਤੇ ਆਪਾਂ ਆਪਣੇ ਵਿਰਸੇ ਤੇ ਸੱਭਿਆਚਾਰ ਨੂੰ ਕਦੇ ਨੀ ਭੁੱਲਣਾ ਦੋਸਤੋ, ਤੇ ਹਮੇਸ਼ਾ ਵਿਰਸੇ ਨਾਲ ਸੱਭਿਆਚਾਰ ਨਾਲ ਜੁੜਦੇ ਜਾਣਾ, ਕਿਰਤ ਤੇ ਮਿੱਠੇ ਬੋਲਦੇ ਜਾਣਾ। ਸੋ ਮੈਨੂੰ ਗੁਰਦੀਪ ਨੂੰ ਦਿਓ ਇਜਾਜ਼ਤ। ਰੱਬ ਰੱਖਾ।

ਜੀ ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਵਿਸ਼ਾ ਕਿਰਤ ਤੇ ਮਿੱਠਾ ਬੋਲਣਾ, ਵਾਚਕ ਤੇ ਸੰਪਾਦਨ ਗੁਰਦੀਪ ਗਿੱਲ ਦਾ। ਔਰ ਸੁਣਦੇ ਹਾਂ ਇੱਕ ਗੀਤ ਗੁਰਦਾਸ ਮਾਨ ਦੀ ਆਵਾਜ਼ ਵਿੱਚ।

0: जी सरोतियों, इसी प्रोग्राम ਦੇ ਵਿੱਚ ਤੁਸੀਂ ਹੁਣ ਸੁਣ ਰਹੇ ਸੀ ਗੀਤ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ, ਤੇ ਪ੍ਰੋਗਰਾਮ ਚੱਲ ਰਿਹਾ ਹੈ ਸਾਡੇ ਪਿੰਡ ਸਾਡੇ ਖੇਤ। ਸਰੋਤਿਓ, ਇਸੇ ਪ੍ਰੋਗਰਾਮ ਦੇ ਵਿੱਚ ਮੈਂ ਆਪਣੇ ਨਾਲ ਸਵਾਗਤ ਕਰਦੀ ਹਾਂ ਮੇਰੇ ਸਾਥੀ ਰਮਾ ਸ਼ਰਮਾ ਦਾ।
1: ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਨਮਸਕਾਰ। ਤੇ ਉਪਾਸਨਾ, ਗੁਰਦੀਪ ਗਿੱਲ ਜੀ ਨੇ ਬਹੁਤ ਸੋਹਣੇ ਸ਼ਬਦਾਂ ਦੇ ਨਾਲ ਵਿਸ਼ੇ ਨੂੰ ਛੋਹਿਆ ਤੇ ਉਹਨਾਂ ਨੇ ਬਹੁਤ ਸੋਹਣਾ ਕਿਹਾ ਕਿ ਮਿੱਠਾ ਬੋਲਣ ਦੀ ਜਿਹੜੀ ਸਭ ਤੋਂ ਵੱਧ ਲੋੜ ਹੈ ਉਹ ਆਪਣੇ ਘਰ ਵਿੱਚ ਹੀ ਹੁੰਦੀ ਹੈ।

0: ਨਾਲ ਵਿਸ਼ੇ ਨੂੰ ਛੋਇਆ ਅਤੇ ਉਹਨਾਂ ਨੇ ਬਹੁਤ ਸੋਹਣਾ ਕਿਹਾ ਕਿ ਮਿੱਠਾ ਬੋਲਣ ਦੀ ਜਿਹੜੀ ਸਭ ਤੋਂ ਵੱਧ ਲੋੜ ਹੈ ਉਹ ਆਪਣੇ ਘਰ ਵਿੱਚ ਹੀ ਹੁੰਦੀ ਹੈ, ਕਿਉਂਕਿ ਉਹੀ ਲੋਕ ਹੁੰਦੇ ਨੇ ਜਿਹੜੇ ਆਪਣੇ ਸ਼ਬਦਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਨੇ। ਜ਼ਿੰਦਗੀ ਵਿੱਚ ਅਸੀਂ ਕਿੰਨੇ ਹੀ ਲੋਕਾਂ ਨੂੰ ਮਿਲਦੇ ਹਾਂ ਰਮਾ, ਕਿਸੇ ਦੀ ਸ਼ਕਲ ਯਾਦ ਰਹਿ ਜਾਂਦੀ ਹੈ ਅਤੇ ਕਿਸੇ ਦਾ ਕੰਮ, ਪਰ ਕੁਛ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਦੀ ਬੋਲਣ ਦੀ ਮਿਠਾਸ ਸਾਨੂੰ ਲੰਬੇ ਸਮੇਂ ਤੱਕ ਯਾਦ ਰਹਿੰਦੀ ਹੈ। ਕਈ ਵਾਰ ਇੱਕ ਛੋਟਾ ਅਜਿਹਾ ਧੰਨਵਾਦ ਅਤੇ ਇੱਕ ਤੁਸੀਂ ਠੀਕ ਹੋ ਜਾਂ ਫਿਰ ਪਿਆਰ ਨਾਲ ਬੋਲਿਆ ਇੱਕ ਸ਼ਬਦ ਕਿਸੇ ਦਾ ਪੂਰਾ ਦਿਨ ਬਦਲ ਦਿੰਦਾ ਹੈ। ਕਹਿੰਦੇ ਨੇ ਨਾ, ਮਿੱਠਾ ਬੋਲਣਾ ਕੋਈ ਖਰਚਾ ਨਹੀਂ ਮੰਗਦਾ, ਪਰ ਇਸਦਾ ਅਸਰ ਬਹੁਤ ਡੂੰਘਾ ਹੁੰਦਾ ਹੈ।
1: ਬਹੁਤ ਵਧੀਆ ਕਿਹਾ ਉਪਾਸਨਾ ਤੁਸੀਂ ਵੀ। ਅਤੇ ਹੁਣ ਆਪਾਂ ਇੱਕ ਗੀਤ ਸੁਣ ਲਈਏ।
0: ਜੀ

0: ਕਿੰਨਾ ਸੋਹਣਾ ਗੀਤ ਸੀ ਤੇ ਗੀਤ ਸੁਣਦਿਆਂ ਇੱਕ ਗੱਲ ਦਿਲ ਵਿੱਚ ਆਉਂਦੀ ਆ। ਸਾਡੀ ਆਵਾਜ਼ ਸਿਰਫ ਸਾਡੀ ਆਵਾਜ਼ ਨਹੀਂ ਹੁੰਦੀ, ਇਹ ਸਾਡੇ ਸੁਭਾਅ ਦੀ ਪਛਾਣ ਵੀ ਹੁੰਦੀ ਹੈ। ਅਸੀਂ ਕਿਸੇ ਨਾਲ ਕਿਵੇਂ ਗੱਲ ਕਰਦੇ ਹਾਂ ਇਹ ਦੱਸਦਾ ਹੈ ਕਿ ਸਾਡੇ ਅੰਦਰ ਕਿੰਨੀ ਨਿਮਰਤਾ ਤੇ ਕਿੰਨਾ ਪਿਆਰ ਹੈ।
1: ਬਿਲਕੁਲ।
0: ਤੇ ਇਸੇ ਪਿਆਰ ਨਾਲ ਮੈਂ ਰਮਾ ਜੀ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ।
1: ਹਾਂਜੀ ਉਪਾਸਨਾ, ਕਿ ਕਿਸੇ ਨੂੰ ਪੁੱਛਿਆ ਗਿਆ ਇੱਕ ਸਵਾਲ ਕਿ ਤੁਸੀਂ ਠੀਕ ਹੋ, ਜਾਂ ਫਿਰ ਕਿਸੇ ਨੂੰ ਕਿਹਾ ਗਿਆ ਇੱਕ ਛੋਟਾ ਜਿਹਾ ਵਾਕ, ਤੁਸੀਂ ਥੱਕ ਗਏ ਹੋਵੋਗੇ, ਆਰਾਮ ਕਰ ਲਓ, ਜਾਂ ਫਿਰ ਕਿਸੇ ਨੂੰ ਇਹ ਕਹਿਣਾ ਕਿ ਮੈਂ ਤੁਹਾਡੇ ਨਾਲ ਹਾਂ। ਇਹੋ ਜਿਹੇ ਛੋਟੇ ਛੋਟੇ ਸ਼ਬਦ ਰਿਸ਼ਤਿਆਂ ਵਿੱਚ ਮਿਠਾਸ ਘੋਲ ਦਿੰਦੇ ਨੇ।

0: ਜੀ ਰਮਾ, ਤੁਸੀਂ ਮੈਨੂੰ ਦੱਸੋ, ਕਦੇ ਕਿਸੇ ਨੇ ਤੁਹਾਨੂੰ ਦੋ ਮਿੱਠੇ ਬੋਲ ਬੋਲੇ ਹੋਣ ਜਾਂ ਇੱਕ ਮੁਸਕਾਨ ਦਿੱਤੀ ਹੋਵੇ? ਤੇ ਕੀ ਤੁਹਾਡਾ ਉਹ ਪੂਰਾ ਦਿਨ ਚੰਗਾ ਗਿਆ ਹੋਵੇਗਾ?
1: ਹਾਂ ਬਿਲਕੁਲ ਉਪਾਸਨਾ, ਗੱਲ ਵਿੱਚ ਬਹੁਤ ਤਾਕਤ ਹੁੰਦੀ ਹੈ। ਇਹ ਕਿਸੇ ਦਾ ਦਿਨ ਬਣਾਉਣ ਦੀ ਤਾਕਤ ਤੇ ਉਸਦਾ ਦਿਨ ਵਿਗਾੜਨ ਦੀ, ਦੋਵਾਂ ਤਰ੍ਹਾਂ ਦੀ ਤਾਕਤ ਰੱਖਦਾ ਹੈ। ਕੋਈ ਵੀ ਗੱਲ ਹੈ ਜਿਹੜੀ, ਉਹ ਇਹ ਦੋਨੋਂ ਤਾਕਤਾਂ ਉਹਦੇ ਕੋਲ ਹੁੰਦੀਆਂ ਨੇ। ਤੇ ਇੱਕੋ ਗੱਲ ਨੂੰ ਦੋ ਤਰੀਕਿਆਂ ਨਾਲ ਕਿਹਾ ਜਾ ਸਕਦਾ ਹੈ। ਜਿਵੇਂ ਕਿ ਮੈਂ ਤੁਹਾਨੂੰ ਕਹਾਂ ਕਿ ਤੁਹਾਨੂੰ ਇਹ ਕੰਮ ਕਰਨਾ ਨਹੀਂ ਆਉਂਦਾ, ਤੇ ਜਾਂ ਫਿਰ ਮੈਂ ਇਹ ਕਹਾਂ ਕਿ ਆਓ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹ ਕੰਮ ਹੋਰ ਵਧੀਆ ਕਿਵੇਂ ਹੋ ਸਕਦਾ ਹੈ। ਗੱਲ ਉਹੀ ਹੈ, ਪਰ ਅਸਰ ਕਿੰਨਾ ਵੱਖਰਾ ਹੈ ਨਾ ਉਪਾਸਨਾ।
0: ਜੀ ਜੀ ਰਮਾ, ਤੇ ਬਸ ਇਹੀ ਹੁੰਦੀ ਹੈ ਮਿੱਠੇ ਬੋਲਾਂ ਦੀ ਤਾਕਤ।

0: ਜੀ ਰਮਾ, ਮੈਨੂੰ ਕਈ ਵਾਰ ਲੱਗਦਾ ਹੈ ਕਿ ਆਪਾਂ ਬਾਹਰਲੇ ਲੋਕਾਂ ਨਾਲ ਤਾਂ ਬਹੁਤ ਹੀ ਮਿੱਠੇ ਸ਼ਬਦਾਂ ਨਾਲ ਗੱਲ ਕਰਦੇ ਹਾਂ, ਜਿਵੇਂ ਕਿ ਜੀ, ਧੰਨਵਾਦ, ਮਾਫ਼ ਕਰਨਾ, ਅਤੇ ਮੈਨੂੰ ਇਹ ਲੱਗਦਾ ਕਿ ਆਪਾਂ ਬੜੀ ਆਸਾਨੀ ਨਾਲ ਉਹਨਾਂ ਨਾਲ ਇਹ ਗੱਲਾਂ ਕਰ ਲੈਂਦੇ ਹਾਂ। ਪਰ ਕੀ ਆਪਾਂ ਇਹੀ ਗੱਲ ਮਿਠਾਸ ਨਾਲ ਆਪਣੇ ਘਰ ਵਿੱਚ ਕਰਦੇ ਹਾਂ?
1: ਹਾਂਜੀ ਉਪਾਸਨਾ, ਅੱਜ ਦੀ ਗੱਲ ਤਾਂ ਬਹੁਤ ਵਧੀਆ ਤੇ ਯਾਦ ਰੱਖਣ ਵਾਲੀ ਹੈ। ਜੇਕਰ ਤੁਹਾਡੇ ਕੋਲ ਕਿਸੇ ਨੂੰ ਦੇਣ ਲਈ ਕੁਝ ਨਹੀਂ ਹੈ ਤਾਂ ਆਪਣੇ ਮਿੱਠੇ ਬੋਲ ਜ਼ਰੂਰ ਦਿਓ, ਕਿਉਂਕਿ ਕਦੇ ਕਿਸੇ ਇਨਸਾਨ ਨੂੰ ਪੈਸੇ ਦੀ ਲੋੜ ਨਹੀਂ, ਬਲਕਿ ਦੋ ਮਿੱਠੇ ਬੋਲਾਂ ਦੀ ਹੀ ਲੋੜ ਹੁੰਦੀ ਹੈ।
0: ਜੀ ਰਮਾ।

0: ਜੀ ਰਮਾ, ਚਲੋ ਅੱਜ ਇੱਕ ਛੋਟਾ ਜਿਹਾ ਵਾਅਦਾ ਕਰਦੇ ਹਾਂ ਅਸੀਂ ਸਭ ਨਾਲ। ਮਿੱਠਾ ਬੋਲਾਂਗੇ, ਕਿਸੇ ਨੂੰ ਥੈਂਕ ਯੂ ਕਹਾਂਗੇ ਤੇ ਕਿਸੇ ਦੀ ਤਾਰੀਫ ਕਰਾਂਗੇ ਤੇ ਕਿਸੇ ਦਾ ਹੌਸਲਾ ਵੀ ਵਧਾਵਾਂਗੇ।
1: ਬਿਲਕੁਲ ਉਪਾਸਨਾ, ਆਪਾਂ ਨੂੰ ਕਿਸੇ ਨੂੰ ਵੀ ਕਿ ਉਹ ਇਨਸਾਨ ਕਦੇ ਨਹੀਂ ਭੁੱਲਦਾ ਜਿਸਨੇ ਕਦੇ ਉਸਨੂੰ ਕਿਸੇ ਸਮੇਂ ਹੌਸਲਾ ਦਿੱਤਾ ਹੋਵੇ, ਸਹੀ ਰਾਹ ਦਿਖਾਇਆ ਹੋਵੇ, ਜਾਂ ਫਿਰ ਔਖੇ ਵੇਲੇ ਉਸਦੇ ਨਾਲ ਖੜਿਆ ਹੋਵੇ। ਇੱਕ ਐਸਾ ਇਨਸਾਨ ਜਿਹਨੇ ਤੁਹਾਡੀ ਜ਼ਿੰਦਗੀ ਵਿੱਚ ਇਹੋ ਜਿਹਾ ਕੋਈ ਅਹਿਮ ਰੋਲ ਨਿਭਾਇਆ ਹੋਵੇ, ਤਾਂ ਉਹ ਮਾਂ ਬਾਪ ਵੀ ਨੇ। ਆਪਾਂ ਨੂੰ ਮਾਂ ਬਾਪ ਦਾ ਜਿਹੜਾ ਧੰਨਵਾਦ ਹੈ ਉਹ ਹਮੇਸ਼ਾ ਕਰਨਾ ਚਾਹੀਦਾ। ਮਾਂ ਬਾਪ ਦਾ ਜ਼ਿੰਦਗੀ ਵਿੱਚ ਜਿਹੜਾ ਅਹਿਮ ਰੋਲ ਹੈ ਉਹ ਆਪਾਂ ਨੂੰ ਕਦੀ ਵੀ ਨਹੀਂ ਭੁੱਲਣਾ ਚਾਹੀਦਾ, ਉਹਨਾਂ ਦਾ ਮਾਣ ਸਤਿਕਾਰ ਹਮੇਸ਼ਾ ਬਣਾ ਕੇ ਰੱਖਣਾ ਚਾਹੀਦਾ ਹੈ।
0: ਸ਼ਾਇਦ ਤੁਹਾਨੂੰ ਆਪਣੇ ਬੋਲ ਯਾਦ ਨਾ ਵੀ ਰਹਿਣ ਰਮਾ, ਪਰ ਜਿਸ ਦਿਲ ਨੂੰ ਤੁਹਾਡੇ ਉਹਨਾਂ ਮਿੱਠਾ ਬੋਲਾਂ ਨੇ ਛੂਹਿਆ ਹੈ, ਉਹ ਦਿਲ ਉਹਨਾਂ ਨੂੰ ਕਦੇ ਵੀ ਨਹੀਂ ਭੁੱਲੇਗਾ।

0: ਜੀ ਸਰੋਤਿਓ, ਅੰਮ੍ਰਿਤ ਮਾਨ ਦੇ ਗਾਏ ਇਸ ਗੀਤ ਦੇ ਨਾਲ ਮੈਨੂੰ ਉਪਾਸਨਾ ਨੂੰ
1: ਤੇ ਮੈਨੂੰ ਰਮਾ ਸ਼ਰਮਾ ਨੂੰ
0: ਦਿਓ ਇਜਾਜ਼ਤ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਨੂੰ ਸਮਾਪਤ ਕਰਨ ਦੀ, ਤੇ ਉਮੀਦ ਕਰਦੇ ਹਾਂ ਸਾਡੇ ਸਾਰੇ ਸਰੋਤੇ ਸਭ ਨਾਲ ਨਿਮਰਤਾ ਨਾਲ ਪੇਸ਼ ਆਣਗੇ ਤੇ ਮਿੱਠਾ ਹੀ ਬੋਲਣਗੇ, ਤੇ ਮੇਰੇ ਹਿਸਾਬ ਨਾਲ ਜੋ ਕੰਮ ਲੜਾਈ ਜਾਂ ਤਾਕਤ ਨਾਲ ਹੋ ਸਕਦੇ ਨੇ ਉਹ ਮਿੱਠੀ ਬੋਲੀ ਨਾਲ ਹੋਰ ਵੀ ਜ਼ਿਆਦਾ ਆਸਾਨੀ ਨਾਲ ਹੋ ਸਕਦੇ ਨੇ। ਤੇ ਇਸੇ ਨਾਲ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਸਿਲਸਿਲਾ ਸੀ ਕਿਰਤ ਤੇ ਮਿੱਠਾ ਬੋਲਣਾ।

ਜੀ ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ, ਤੇ ਵਿਸ਼ਾ ਸੀਗਾ ਕਿਰਤ ਬੋਲਣਾ, ਕਿਰਤ ਤੇ ਮਿੱਠਾ ਬੋਲਣਾ। ਵਾਚਕ ਤੇ ਸੰਪਾਦਨ ਗੁਰਦੀਪ ਗਿੱਲ। ਤੇ ਹੁਣ ਠੀਕ 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕੁਛ ਪਲ ਕਰੋ ਇੰਤਜ਼ਾਰ।

0: ਵੱਖ ਵੱਖ ਜ਼ਿਲ੍ਹਿਆਂ 'ਚ ਵਿਸ਼ੇਸ਼ ਸਫਾਈ ਮੁਹਿੰਮ ਜਾਰੀ ਹੈ ਤੇ ਨੌਜਵਾਨਾਂ ਵਿੱਚ ਰਾਸ਼ਟਰਵਾਦ ਤੇ ਦੇਸ਼ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਹਿੱਤ ਅੰਮ੍ਰਿਤਸਰ ਵਿੱਚ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਆਯੋਜਨ। ਤੇ ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਕੱਪੜਾ ਖੇਤਰ ਨਾ ਸਿਰਫ ਭਾਰਤੀ ਸਭਿਆਚਾਰਕ ਵਿਰਾਸਤ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਸਗੋਂ ਲੱਖਾਂ ਲੋਕਾਂ ਨੂੰ ਰੋਜ਼ਗਾਰ ਤੇ ਰੋਜ਼ੀ ਰੋਟੀ ਵੀ ਪ੍ਰਦਾਨ ਕਰਦਾ ਹੈ। ਰਾਸ਼ਟਰੀ ਫੈਸ਼ਨ ਟੈਕਨੋਲੋਜੀ ਸੰਸਥਾਨ ਨਿਫਟ ਦੇ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਦੇਸ਼ ਦੀ ਅਮੀਰ ਸਭਿਆਚਾਰਕ ਵਿਰਾਸਤ ਤੇ ਕਦਰਾਂ ਕੀਮਤਾਂ ਨਾਲ ਜੁੜੇ ਰਹਿੰਦੇ ਹੋਏ ਇੱਕ ਵਿਸ਼ਵ ਵਿਆਪੀ ਦ੍ਰਿਸ਼ਟੀਕੋਣ ਅਪਣਾਉਣ ਦੀ ਅਪੀਲ ਕੀਤੀ। ਰਾਸ਼ਟਰਪਤੀ ਨੇ ਕਿਹਾ ਕਿ ਫੈਸ਼ਨ ਤੇ ਕੱਪੜਾ ਸਨਅਤ ਟੈਕਨੋਲੋਜੀ ਦੇ ਖੇਤਰ 'ਚ ਭਾਰਤ ਦੀ ਆਲਮੀ ਮੌਜੂਦਗੀ ਨੂੰ ਵਧਾਉਣ ਲਈ ਅਥਾਹ ਸੰਭਾਵਨਾਵਾਂ ਨੇ।
1: फैशन टेक्नोलॉजी भी ऐसा क्षेत्र है जिसमें विश्व स्तर पर भारत की भूमिका बढ़ाने को अपार संभावना है। आपको इस अवसर का लाभ उठाना चाहिए। इस प्रयास में आप प्रण रखें कि आपकी सोच वैश्विक हो, लेकिन आपकी जड़ें अपने मिट्टी की विशिष्टता और जीवन मूल्यों से जुड़े। इस तरह आप न केवल सक्सेसफुल प्रोफेशनल बनेंगे, बल्कि भारत की सांस्कृतिक विरासत के संरक्षण और संवर्धन में भी अपना योगदान दे सकेंगे।
0: ਵਿਗਿਆਨ ਤੇ ਤਕਨਾਲੋਜੀ ਮੰਤਰਾਲੇ ਅਤੇ ਧਰਤੀ ਵਿਗਿਆਨ ਮੰਤਰਾਲੇ ਬਾਰੇ ਕੇਂਦਰੀ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹੈ ਕਿ ਉਨਤ ਖੇਤੀਬਾੜੀ ਖੋਜ ਲਈ ਰੌਸ਼ਨੀ, ਨਮੀ ਤੇ ਤਾਪਮਾਨ ਦੀਆਂ ਸਹੀ ਢੰਗ ਨਾਲ ਨਿਯੰਤ੍ਰਿਤ ਵਾਤਾਵਰਣ ਸਥਿਤੀਆਂ ਨੂੰ ਮੁੜ ਬਣਾਉਣ ਲਈ ਵਾਤਾਵਰਣ ਅਨੁਕੂਲ ਹੱਲ ਗ੍ਰੀਨ ਫੋਰਸ ਬਣਾਉਣ 'ਚ ਬਹੁਤ ਸੰਭਾਵਨਾ ਏ। ਉਨਾਂ ਕਿਹਾ ਕਿ ਗ੍ਰੀਨ ਫੋਰਸ ਦਾ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਏਕੀਕਰਨ ਖੇਤੀਬਾੜੀ ਤੇ ਸਹਾਇਕ ਵਿਗਿਆਨ 'ਚ ਕਾਢਾਂ ਨੂੰ ਹੋਰ ਤੇਜ਼ ਕਰ ਸਕਦਾ ਹੈ। ਅੱਜ ਮੋਹਾਲੀ ਵਿਖੇ ਬਾਇਓਟੈਕਨੋਲੋਜੀ ਖੋਜ ਤੇ ਨਵੀਨਤਾ ਪ੍ਰੀਸ਼ਦ ਨੈਸ਼ਨਲ ਐਗਰੀ ਫੂਡ ਬਾਇਓਟੈਕਨੋਲੋਜੀ ਇੰਸਟੀਚਿਊਟ ਵਿਖੇ ਬਾਇਓ E3 ਅਰਥਵਿਵਸਥਾ, ਵਾਤਾਵਰਣ ਤੇ ਰੁਜ਼ਗਾਰ ਲਈ ਬਾਇਓਟੈਕਨੋਲੋਜੀ ਉਦਯੋਗ ਤਿਆਰ, ਬਾਇਓ ਮੈਨੂਫੈਕਚਰਿੰਗ ਲਈ ਸਕੇਲ ਨੂੰ ਸਮਰੱਥ ਬਣਾਉਣਾ ਵਿਸ਼ੇ ਤੇ ਇੱਕ ਰਾਸ਼ਟਰੀ ਸੰਮੇਲਨ ਕਰਵਾਇਆ ਗਿਆ। ਇਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਸੰਸਥਾਵਾਂ ਨੂੰ ਰਾਸ਼ਟਰੀ ਸੰਮੇਲਨ ਦੀ ਮੇਜ਼ਬਾਨੀ ਲਈ ਵਧਾਈ ਦਿੱਤੀ ਤੇ ਭਰੋਸਾ ਪ੍ਰਗਟ ਕੀਤਾ ਕਿ ਸੰਸਥਾ ਭਾਰਤ ਦੀ ਬਾਇਓਟੈਕਨੋਲੋਜੀ ਕ੍ਰਾਂਤੀ ਵਿੱਚ ਇੱਕ ਮਿਸਾਲ ਵਜੋਂ ਉਭਰੇਗੀ। ਸਹਿਯੋਗ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਮੰਤਰੀ ਨੇ ਖੇਤਰ ਦੇ ਪ੍ਰਮੁੱਖ ਸੰਸਥਾਵਾਂ, ਜਿਨ੍ਹਾਂ ਵਿੱਚ ਬ੍ਰਿਕ, ਨਾਭੀ, PGI, ਪੰਜਾਬ ਯੂਨੀਵਰਸਿਟੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਕੁਝ ਹੋਰ ਸੰਸਥਾਵਾਂ ਸ਼ਾਮਲ ਨੇ ਨੂੰ ਜੋੜ ਕੇ ਚੰਡੀਗੜ੍ਹ ਮੋਹਾਲੀ ਵਿਗਿਆਨ ਤੇ ਨਵੀਨਤਾ ਕਲਸਟਰ ਦੇ ਵਿਕਾਸ ਦੀ ਤਜਵੀਜ਼ ਰੱਖੀ। ਉਨ੍ਹਾਂ ਕਿਹਾ ਕਿ ਅਜਿਹਾ ਕਲਸਟਰ ਮੁਹਾਰਤ ਤੇ ਬੁਨਿਆਦੀ ਢਾਂਚੇ ਨੂੰ ਸਾਂਝਾ ਕਰਨ, ਸਾਂਝੀ ਖੋਜ ਨੂੰ ਉਤਸ਼ਾਹਿਤ ਕਰਨ ਤੇ ਖੇਤਰ ਦੇ ਬਾਇਓਟੈਕਨੋਲੋਜੀ ਤੇ ਨਵੀਨਤਾ ਇਕੋਸਿਸਟਮ ਨੂੰ ਮਜ਼ਬੂਤ ਕਰਨ 'ਚ ਸਹਾਇਤਾ ਕਰ ਸਕਦਾ ਹੈ। ਇਸ ਸੰਮੇਲਨ ਨੂੰ ਬਾਇਓਟੈਕਨੋਲੋਜੀ ਵਿਭਾਗ ਦੇ ਸਕੱਤਰ, ਬਾਇਓਟੈਕਨੋਲੋਜੀ ਖੋਜ ਤੇ ਨਵੀਨਤਾ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਤੇ ਬਾਇਓਟੈਕਨੋਲੋਜੀ ਉਦਯੋਗ ਖੋਜ ਸਹਾਇਤਾ ਪ੍ਰੀਸ਼ਦ ਦੇ ਚੇਅਰਮੈਨ ਨੇ ਵੀ ਸੰਬੋਧਨ ਕੀਤਾ। ਪੰਜਾਬ ਨੌਜਵਾਨਾਂ ਨੂੰ ਨਸ਼ਿਆਂ ਦੀ ਕਦੇ ਕਦਾਈ ਜਾਂ ਪ੍ਰਯੋਗ ਵਜੋਂ ਕੀਤੀ ਜਾਣ ਵਾਲੀ ਵਰਤੋਂ ਦੀ ਆਦਤ ਨੂੰ ਬਦਲਣ ਤੋਂ ਪਹਿਲਾਂ ਮਦਦ ਪ੍ਰਦਾਨ ਕਰਨ ਲਈ ਕੰਮ ਕਰ ਰਿਹਾ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਹਰ ਬੱਚੇ ਨੂੰ ਦੇਖਭਾਲ, ਹਮਦਰਦੀ ਤੇ ਗੱਲਬਾਤ ਨਾਲ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰਾਂ, ਦੇਖਭਾਲ ਕਰਨ ਵਾਲਿਆਂ ਤੇ ਸਮਾਜ ਦੇ ਤੌਰ ਤੇ ਸਾਨੂੰ ਆਪਣੇ ਬੱਚਿਆਂ ਨੂੰ ਸੁਣਨ ਲਈ ਆਪਣੀਆਂ ਅੱਖਾਂ, ਕੰਨ ਤੇ ਦਿਲ ਖੁੱਲ੍ਹੇ ਰੱਖਣੇ ਚਾਹੀਦੇ ਨੇ ਤਾਂ ਜੋ ਉਨ੍ਹਾਂ ਨਾਲ ਦੋਸਤਾਨਾ ਢੰਗ ਨਾਲ ਗੱਲ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਸੂਬੇ 'ਚ ਨਸ਼ਿਆਂ ਦੀ ਦੁਰਵਰਤੋਂ ਦੀ ਮੌਜੂਦਾ ਸਥਿਤੀ ਦੇ ਕਾਰਨ ਨੌਜਵਾਨਾਂ ਨੂੰ ਮਦਦ ਪ੍ਰਦਾਨ ਕਰਨ ਬਾਰੇ, ਜਿਸ ਲਈ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਹੈ ਬਾਰੇ ਬੋਲਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਹੁਣ ਮੁਹਿੰਮ ਦਾ ਧਿਆਨ ਨਸ਼ਿਆਂ ਦੀ ਸਪਲਾਈ ਨੂੰ ਰੋਕਣ ਤੋਂ ਲੈ ਕੇ ਇਸ ਦੀ ਕਮਜ਼ੋਰੀ ਨੂੰ ਜਲਦੀ ਫੜਨ ਤੱਕ ਵੀ ਹੈ। ਉਨ੍ਹਾਂ ਮਾਪਿਆਂ ਨੂੰ ਸੁਝਾਅ ਦਿੱਤਾ ਕਿ ਜੇਕਰ ਉਹ ਆਪਣੇ ਬੱਚੇ ਦੇ ਵਿਵਹਾਰ 'ਚ ਤਬਦੀਲੀ ਕਾਰਨ ਚਿੰਤਤ ਨੇ ਤੇ ਬਿਲਕੁਲ ਨਹੀਂ ਜਾਣਦੇ ਕਿ ਕੀ ਕਰਨਾ ਤਾਂ ਉਹ ਗੁਪਤ ਮਾਹਰ ਮਾਰਗ ਦਰਸ਼ਨ ਲਈ 1899 1441-6 ਤੇ ਟੈਲੀਮਾਨਸ ਹੈਲਪਲਾਈਨ ਨਾਲ ਸੰਪਰਕ ਕਰ ਸਕਦੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ERNEW ਜਲੰਧਰ ਅਤੇ ਸਾਡਾ ਫੇਸਬੁੱਕ ਪੇਜ ਹੈ @RNU-AIR ਜਲੰਧਰ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸ਼ਹਿਰਾਂ ਤੇ ਕਸਬਿਆਂ ਨੂੰ ਸਾਫ਼ ਸੁਥਰਾ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਮਿਸ਼ਨ ਪੰਜਾਬ ਕਲੀਨ ਮੁਹਿੰਮ ਤਹਿਤ ਵੱਖ ਵੱਖ ਜ਼ਿਲ੍ਹਿਆਂ 'ਚ ਵਿਸ਼ੇਸ਼ ਸਫਾਈ ਮੁਹਿੰਮ ਚੱਲ ਰਹੀ ਹੈ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆਂ ਵੱਲੋਂ ਅੱਜ ਵਿਧਾਨ ਸਭਾ ਹਲਕਾ ਸਾਹਨੇਵਾਲ ਤਹਿਤ ਮੁੰਡਿਆਂ ਕਲਾਂ ਤੋਂ ਸਫਾਈ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਕੈਬਨਿਟ ਮੰਤਰੀ ਦੇ ਵੱਖ ਵੱਖ ਵਿਧਾਇਕਾਂ ਨੇ ਸਫਾਈ ਅਭਿਆਨ ਦੌਰਾਨ ਖੁਦ ਸਫਾਈ ਕਾਰਜਾਂ 'ਚ ਹਿੱਸਾ ਲਿਆ ਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ। ਉਧਰ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਗਰ ਕੌਂਸਲ ਦੇ ਦਾਇਰੇ ਅਧੀਨ ਆਉਂਦੇ ਵੱਖ ਵੱਖ ਵਾਰਡਾਂ 'ਚ ਸ਼ਹਿਰ ਵਾਸੀਆਂ ਨੂੰ ਸਾਫ਼ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮਿਸ਼ਨ ਕਲੀਨ ਪੰਜਾਬ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਨੇ। ਇਸ ਮੌਕੇ ਵਿਧਾਇਕ ਡਾ. ਵਿਜੇ ਸਿੰਗਲਾ ਨੇ ਖੁਦ ਸਫਾਈ ਅਭਿਆਨ ਦੀ ਅਗਵਾਈ ਕੀਤੀ ਤੇ ਵਾਰਡਾਂ 'ਚ ਸਫਾਈ ਦਾ ਜਾਇਜ਼ਾ ਲਿਆ। ਉਧਰ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਵੀ ਬਗਦਾਦੀ ਗੇਟ ਤੋਂ ਲੈ ਕੇ ਸਰਕੂਲਰ ਰੋਡ, ਭਗਵਾਨ ਵਾਲਮੀਕਿ ਚੌਂਕ ਤੱਕ ਅੱਜ ਸਫਾਈ ਮੁਹਿੰਮ ਚਲਾਈ ਗਈ। ਨੌਜਵਾਨਾਂ ਵਿੱਚ ਰਾਸ਼ਟਰਵਾਦ ਤੇ ਦੇਸ਼ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਹਿੱਤ ਅੱਜ ਅੰਮ੍ਰਿਤਸਰ ਵਿੱਚ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸੇਵਾ ਮੁਕਤ ਲੈਫਟੀਨੈਂਟ ਜਨਰਲ TS ਸ਼ੇਰਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਵਿੱਚ ਮਿਲਟਰੀ ਲਿਟਰੇਚਰ ਫੈਸਟੀਵਲ ਕਰਵਾਉਣ

0: ਮਕਸਦ ਸਿਰਫ ਫੌਜੀ ਇਤਿਹਾਸ ਤੇ ਸਾਹਿਤ ਨੂੰ ਲੋਕਾਂ ਤੱਕ ਪਹੁੰਚਾਉਣਾ ਹੀ ਨਹੀਂ, ਸਗੋਂ ਨੌਜਵਾਨਾਂ ਵਿੱਚ ਰਾਸ਼ਟਰਵਾਦ ਤੇ ਦੇਸ਼ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਵੀ ਹੈ।
1: ਮਿਲਟਰੀ ਲਿਟਰੇਚਰ ਫੈਸਟੀਵਲ ਚੰਡੀਗੜ੍ਹ 2017 ਤੋਂ ਸ਼ੁਰੂ ਕੀਤਾ ਸੀ, ਅੱਜ 10ਵਾਂ ਸਾਲ ਹੈ ਕਿ ਆਪਾਂ ਆਊਟਰੀਚ ਕਰਨਾ ਚਾਹੁੰਦੇ ਹਾਂ ਬਾਕੀ ਪੰਜਾਬ ਦੇ ਵਿੱਚ, ਔਰ ਆਪਣੇ ਜਿਹੜੇ ਮੁੰਡੇ ਕੁੜੀਆਂ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ ਕਰੀਏ ਕਿ ਜਿਹੜੇ ਫੌਜ ਦੇ ਐਥਿਕਸ ਨੇ, ਜਿਹੜੀ ਫੌਜ ਦੀ ਚੰਗੀ ਚੀਜ਼ਾਂ ਨੇ, ਇਹ ਬੱਚਿਆਂ ਨੂੰ ਸਮਝਾਈਏ, ਔਰ ਸਭ ਤੋਂ ਵਧੀਆ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਇਹਨਾਂ ਕੋਲ ਲਿਆਈਏ, ਤਾਂ ਕਿ ਇਹਦੇ ਨਾਲ ਜਿਹੜੇ ਦਿਮਾਗ ਜਿਹੜੇ ਨੇ ਹੋਰ ਫੈਲ ਜਾਣ।
0: ਤਰਨ ਤਾਰਨ ਜ਼ਿਲ੍ਹਾ ਪ੍ਰਸ਼ਾਸਨ ਤੇ ਖੇਡ ਵਿਭਾਗ ਵੱਲੋਂ ਅੱਜ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਨ ਫਾਰ ਇਕੁਆਲਿਟੀ 5 ਕਿਲੋਮੀਟਰ ਮੈਰਾਥਨ ਕਰਵਾਈ ਗਈ। ਇਸ ਮੌਕੇ ਵਿਦਿਆਰਥੀਆਂ, ਖਿਡਾਰੀਆਂ ਤੇ ਇਲਾਕਾ ਵਾਸੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਸਮਾਜ ਚ ਬਰਾਬਰੀ, ਏਕਤਾ ਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ। ਮੀਰੀ ਪੀਰੀ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਏ ਮੀਰੀ ਪੀਰੀ ਖਾਲਸਾ ਮਾਰਚ ਅੱਜ ਸ਼ਹੀਦਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ਨਾਲ ਆਰੰਭ ਹੋਏ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਚ ਵੱਲੋਂ ਆਰੰਭਤਾ ਅਰਦਾਸ ਕੀਤੀ ਗਈ। ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਜ਼ਿਲ੍ਹਾ ਬਠਿੰਡਾ ਦੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ 'ਚ ਵਿਸ਼ੇਸ਼ ਡਰੋਨ ਸ਼ੋਅ ਕਰਵਾਏ ਜਾ ਰਹੇ ਨੇ। ਇਸ ਤਹਿਤ ਕੱਲ੍ਹ 1 ਸਤੰਬਰ ਨੂੰ ਸ਼ਾਮ 5:30 ਵਜੇ ਸ੍ਰੀ ਦਸ਼ਮੇਸ਼ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਡਰੋਨ ਸ਼ੋਅ ਕਰਵਾਏ ਜਾਣਗੇ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਿਦਿਆਰਥੀਆਂ ਨੂੰ ਦੇਸ਼ ਦੀ ਅਮੀਰ ਸਭਿਆਚਾਰਕ ਵਿਰਾਸਤ ਨਾਲ ਜੁੜੇ ਰਹਿੰਦੇ ਹੋਏ ਇੱਕ ਆਲਮੀ ਦ੍ਰਿਸ਼ਟੀਕੋਣ ਅਪਣਾਉਣ ਦਾ ਸੱਦਾ ਦਿੱਤਾ। ਕੇਂਦਰੀ ਰਾਜ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ, ਗ੍ਰੀਨ ਫੋਰਸ ਦਾ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਏਕੀਕਰਨ ਖੇਤੀਬਾੜੀ ਤੇ ਸਹਾਇਕ ਵਿਗਿਆਨ ਚ ਕਾਢਾਂ ਨੂੰ ਹੋਰ ਤੇਜ਼ ਕਰ ਸਕਦਾ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ, ਹਰ ਬੱਚੇ ਨੂੰ ਦੇਖਭਾਲ, ਹਮਦਰਦੀ ਤੇ ਗੱਲਬਾਤ ਨਾਲ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ। ਤੇ ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।

ਪ੍ਰੋਗਰਾਮ ਯੁਵਾਨੀ ਦੇ ਵਿੱਚ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਰੋਤਿਓ, ਅੱਜ ਇੱਕ ਬੜਾ ਹੀ ਖਾਸ ਦਿਨ ਹੈ। ਅੱਜ ਅੰਤਰਰਾਸ਼ਟਰੀ ਓਵਰਡੋਜ਼ ਜਾਗਰੂਕਤਾ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਨ ਸਿਰਫ ਇੱਕ ਅਵੇਅਰਨੈਸ ਦੇ ਵਜੋਂ ਨਹੀਂ, ਸਗੋਂ ਜਿਨ੍ਹਾਂ ਲੋਕਾਂ ਨੇ ਆਪਣੀਆਂ ਕੀਮਤੀ ਜਾਨਾਂ ਗਵਾਈਆਂ ਹਨ ਓਵਰਡੋਜ਼ ਦੇ ਕਾਰਨ, ਉਹਨਾਂ ਨੂੰ ਯਾਦ ਕਰਨ ਦੇ ਲਈ ਵੀ ਇਹ ਦਿਨ ਮਨਾਇਆ ਜਾਂਦਾ ਹੈ। ਇਹ ਉਹਨਾਂ ਮਾਪਿਆਂ, ਭੈਣ ਭਰਾਵਾਂ, ਦੋਸਤਾਂ ਅਤੇ ਪਰਿਵਾਰਾਂ ਦੇ ਦਰਦ ਨੂੰ ਸਮਝਣ ਦਾ ਦਿਨ ਹੈ ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਓਵਰਡੋਜ਼ ਕਾਰਨ ਗੁਆਇਆ। ਪਰ ਇਸ ਦਿਨ ਦਾ ਇੱਕ ਹੋਰ ਵੀ ਮਹੱਤਵਪੂਰਨ ਪੱਖ ਹੈ, ਉਮੀਦ, ਕਿਉਂਕਿ ਓਵਰਡੋਜ਼ ਨੂੰ ਰੋਕਿਆ ਜਾ ਸਕਦਾ ਹੈ। ਸਹੀ ਸਮੇਂ 'ਤੇ ਜਾਣਕਾਰੀ, ਸਹਾਇਤਾ, ਇਲਾਜ ਅਤੇ ਕਮਿਊਨਿਟੀ ਸਪੋਰਟ ਕਿਸੇ ਦੀ ਜ਼ਿੰਦਗੀ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹਨ। ਸਰੋਤਿਓ, ਅਸੀਂ ਅਕਸਰ ਨਸ਼ੇ ਦੀ ਸਮੱਸਿਆ ਨੂੰ ਸਿਰਫ ਇੱਕ ਵਿਅਕਤੀ ਦੀ ਗਲਤੀ ਸਮਝ ਲੈਂਦੇ ਹਾਂ, ਪਰ ਅਡਿਕਸ਼ਨ ਇੱਕ ਗੰਭੀਰ ਸਮੱਸਿਆ ਹੋ ਸਕਦੀ ਹੈ। ਇਸ ਨਾਲ ਜੂਝ ਰਹੇ ਵਿਅਕਤੀ ਨੂੰ ਸਿਰਫ ਤਾਨੇ ਜਾਂ ਨਫ਼ਰਤ

ਨਹੀਂ, ਸਗੋਂ ਸਹੀ ਮਦਦ ਦੀ ਲੋੜ ਹੁੰਦੀ ਹੈ। ਕਈ ਵਾਰ ਇੱਕ ਪਰਿਵਾਰ ਆਪਣੇ ਕਿਸੇ ਮੈਂਬਰ ਦੀ ਸਮੱਸਿਆ ਨੂੰ ਲੁਕਾਉਂਦਾ ਰਹਿੰਦਾ ਹੈ ਕਿ ਲੋਕ ਕੀ ਕਹਿਣਗੇ, ਸਮਾਜ ਕੀ ਸੋਚੇਗਾ, ਇੱਜ਼ਤ ਦਾ ਕੀ ਬਣੂਗਾ। ਪਰ ਸੋਚੋ, ਜੇ ਕਿਸੇ ਨੂੰ ਸਮੇਂ ਸਿਰ ਮਦਦ ਮਿਲ ਸਕੇ ਤਾਂ ਸਿਰਫ ਲੋਕਾਂ ਦੇ ਡਰ ਕਰਕੇ ਉਸ ਮਦਦ ਨੂੰ ਰੋਕ ਦੇਣਾ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਹੈ। ਸਰੋਤਿਓ, ਕਿਸੇ ਨੂੰ ਜੱਜ ਕਰਨ ਤੋਂ ਪਹਿਲਾਂ ਉਸਨੂੰ ਸਮਝਣ ਦੀ ਕੋਸ਼ਿਸ਼ ਕਰੋ। ਕਿਸੇ ਨੂੰ ਇਕੱਲਾ ਛੱਡਣ ਤੋਂ ਪਹਿਲਾਂ ਉਸਦਾ ਹੱਥ ਫੜਨ ਦੀ ਕੋਸ਼ਿਸ਼ ਕਰੋ। ਅਤੇ ਜੇ ਕਿਸੇ ਨੂੰ ਨਸ਼ੇ ਜਾਂ ਓਵਰਡੋਜ਼ ਦਾ ਖਤਰਾ ਹੈ ਤਾਂ ਪ੍ਰੋਫੈਸ਼ਨਲ ਮੈਡੀਕਲ ਹੈਲਪ ਲੈਣ ਲਈ ਉਸਨੂੰ ਉਤਸ਼ਾਹਿਤ ਕਰੋ। ਇਸ ਸਾਲ ਇੰਟਰਨੈਸ਼ਨਲ ਓਵਰਡੋਜ਼ ਅਵੇਅਰਨੈਸ ਡੇ ਦਾ ਥੀਮ ਹੈ 25 ਈਅਰਸ ਔਨ ਸਟਿਲ ਨੀਡਿਡ। ਪਿਛਲੇ 25 ਸਾਲਾਂ ਤੋਂ ਇਹ ਦਿਨ ਦੁਨੀਆ ਭਰ ਦੇ ਲੋਕਾਂ ਨੂੰ ਓਵਰਡੋਜ਼ ਬਾਰੇ ਜਾਗਰੂਕ ਕਰਦਾ ਆ ਰਿਹਾ ਹੈ, ਪਰ ਅੱਜ ਵੀ ਇਹ ਅਵੇਅਰਨੈਸ ਦੀ ਲੋੜ ਹੈ। ਮਕਸਦ ਇਹ ਹੈ ਕਿ ਅਸੀਂ ਇੱਕ ਅਜਿਹਾ ਭਵਿੱਖ ਬਣਾਈਏ ਜਿੱਥੇ ਓਵਰਡੋਜ਼ ਕਾਰਨ ਘੱਟ ਤੋਂ ਘੱਟ ਜਾਨਾਂ ਜਾਣ ਅਤੇ ਲੋਕਾਂ ਨੂੰ ਸਮੇਂ ਸਿਰ ਸਪੋਰਟ ਅਤੇ ਟ੍ਰੀਟਮੈਂਟ ਮਿਲ ਸਕੇ। ਸੋ ਅੱਜ ਦੇ ਦਿਨ ਆਓ ਇੱਕ ਵਾਅਦਾ ਕਰੀਏ, ਅਸੀਂ ਨਸ਼ੇ ਦੀ ਸਮੱਸਿਆ ਬਾਰੇ ਚੁੱਪ ਨਹੀਂ ਰਹਾਂਗੇ। ਅਸੀਂ ਗਲਤ ਨਹੀਂ ਸਹੀ ਜਾਣਕਾਰੀ ਫੈਲਾਵਾਂਗੇ। ਅਸੀਂ ਓਵਰਡੋਜ਼ ਨਾਲ ਆਪਣਾ ਕੋਈ ਪਿਆਰਾ ਨਹੀਂ ਗੁਆਵਾਂਗੇ। ਪਰਿਵਾਰ ਉਹਨਾਂ ਪਰਿਵਾਰਾਂ ਦਾ ਦਰਦ ਵਟਾਵਾਂਗੇ, ਨਾ ਕਿ ਉਹਨਾਂ ਦਾ ਮਜ਼ਾਕ ਉਡਾਵਾਂਗੇ ਜਿਨ੍ਹਾਂ ਨੇ ਕਿਸੇ ਆਪਣੇ ਪਿਆਰੇ ਨੂੰ ਓਵਰਡੋਜ਼ ਕਾਰਨ ਜਾਂ ਨਸ਼ਾ ਕਾਰਨ ਗੁਆਇਆ ਹੈ। ਸਭ ਤੋਂ ਜ਼ਰੂਰੀ, ਅਸੀਂ ਮਦਦ ਮੰਗਣ ਵਾਲੇ ਵਿਅਕਤੀ ਨੂੰ ਸ਼ਰਮਿੰਦਾ ਕਰਨ ਦੀ ਬਜਾਏ ਉਸਦੀ ਸਹੀ ਮਦਦ ਕਰਾਂਗੇ ਅਤੇ ਉਹਨੂੰ ਹੌਸਲਾ ਵੀ ਦੇਵਾਂਗੇ। ਉਮੀਦ ਹੈ ਕਿ ਅੱਜ ਦੀ ਗੱਲ ਤੁਹਾਡੇ ਤੱਕ ਸਿਰਫ ਇੱਕ ਜਾਣਕਾਰੀ ਨਹੀਂ ਸਗੋਂ ਇੱਕ ਸੋਚ ਵਾਂਗ ਪਹੁੰਚੀ ਹੋਵੇਗੀ। ਸਰੋਤਿਓ, ਇਸ ਦੇ ਨਾਲ ਹੀ ਅੱਜ ਇੱਕ ਹੋਰ ਵੀ ਖਾਸ ਦਿਨ ਹੈ। ਇਸ ਦਿਨ ਨੂੰ ਹਾਰੀ ਮਰਡੇਕਾ ਵੀ ਕਿਹਾ ਜਾਂਦਾ ਹੈ। ਹੁਣ ਇਸਦਾ ਮਤਲਬ ਕੀ ਹੈ? ਮਲੇਸ਼ੀਆ ਦਾ ਅੱਜ ਇੰਡੀਪੈਂਡੈਂਸ ਡੇ ਹੈ, ਜਿਸ ਨੂੰ ਉੱਥੇ ਹਾਰੀ ਮਰਡੇਕਾ ਕਿਹਾ ਜਾਂਦਾ ਹੈ। 31 ਅਗਸਤ 1957 ਨੂੰ ਫੈਡਰੇਸ਼ਨ ਆਫ ਮਲਾਇਆ ਨੇ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦੀ ਹਾਸਲ ਕੀਤੀ ਸੀ। ਇਸ ਇਤਿਹਾਸਿਕ ਦਿਨ ਨੂੰ ਮਲੇਸ਼ੀਆ ਦੀ ਆਜ਼ਾਦੀ ਦੀ ਨਿਸ਼ਾਨੀ ਵਜੋਂ ਹਰ ਸਾਲ ਬੜੇ ਜੋਸ਼ ਅਤੇ ਮਾਣ ਨਾਲ ਮਨਾਇਆ ਜਾਂਦਾ ਹੈ। ਮਰਡੇਕਾ ਦਾ ਮਤਲਬ ਹੁੰਦਾ ਹੈ ਆਜ਼ਾਦੀ। ਹੁਣ ਆਜ਼ਾਦੀ ਕੀ ਹੈ? ਆਜ਼ਾਦੀ ਦਾ ਮਤਲਬ ਹੁੰਦਾ ਹੈ ਕਿ ਆਪਣੇ ਦੇਸ਼ ਨੂੰ ਆਪਣੀ ਸੋਚ ਮੁਤਾਬਿਕ ਅੱਗੇ ਲੈ ਕੇ ਜਾਣ ਦਾ ਹੱਕ, ਆਪਣੀ ਪਹਿਚਾਣ ਨੂੰ ਸੰਭਾਲਣ ਦਾ ਹੱਕ, ਆਪਣੇ ਭਵਿੱਖ ਲਈ ਖੁਦ ਫੈਸਲੇ ਲੈਣ ਦੀ ਤਾਕਤ। ਮਲੇਸ਼ੀਆ ਦੇ ਇੰਡੀਪੈਂਡੈਂਸ ਡੇ ਸੈਲੀਬ੍ਰੇਸ਼ਨ ਵਿੱਚ ਲੋਕ ਆਪਣੇ ਦੇਸ਼ ਦੇ ਝੰਡੇ ਜੁਲਾਰ ਗੈਮੀਲਾਂਗ ਨਾਲ ਆਪਣਾ ਪਿਆਰ ਅਤੇ ਮਾਣ ਦਿਖਾਉਂਦੇ ਹਨ। ਇਸ ਮੌਕੇ ਪਰੇਡ, ਕਲਚਰਲ ਪਰਫਾਰਮੈਂਸਿਸ ਅਤੇ ਹੋਰ ਕਈ ਸਾਰੇ ਸਮਾਗਮ ਹੁੰਦੇ ਹਨ। ਲੋਕ ਆਪਣੇ ਦੇਸ਼ ਦੀ ਏਕਤਾ, ਭਵਿੱਖ ਅਤੇ ਵੱਖ ਵੱਖ ਸੱਭਿਆਚਾਰਾਂ ਦੇ ਬਾਰੇ ਗੱਲਬਾਤ ਕਰਦੇ ਹਨ, ਉਸਨੂੰ ਸੈਲੀਬ੍ਰੇਟ ਕਰਦੇ ਹਨ। ਮਲੇਸ਼ੀਆ ਦੀ ਇੱਕ ਖਾਸ ਗੱਲ ਇਹ ਵੀ ਹੈ ਕਿ ਉੱਥੇ ਵੱਖ ਵੱਖ ਕਮਿਊਨਿਟੀਜ਼ ਅਤੇ ਕਲਚਰ ਦੇ ਲੋਕ ਰਹਿੰਦੇ ਹਨ। ਮਲਾਇਆ, ਚਾਈਨੀਜ਼, ਇੰਡੀਅਨ ਅਤੇ ਹੋਰ ਕਈ ਸੱਭਿਆਚਾਰ ਦੇ ਲੋਕ ਮਿਲ ਕੇ ਮਲੇਸ਼ੀਆ ਦੀ ਪਹਿਚਾਣ ਬਣਦੇ ਹਨ। ਅਤੇ ਸ਼ਾਇਦ ਇਹ ਕਿਸੇ ਦੇਸ਼ ਦੀ ਸਭ ਤੋਂ ਵੱਡੀ ਖੂਬਸੂਰਤੀ ਹੁੰਦੀ ਹੈ ਕਿ ਵੱਖਰੇ ਹੋਣ ਦੇ ਬਾਵਜੂਦ ਵੀ ਲੋਕ ਇਸ ਦੇਸ਼ ਦੀ ਪਹਿਚਾਣ ਨਾਲ ਜੁੜੇ ਰਹਿਣ। ਸਰੋਤਿਓ, ਇੰਡੀਪੈਂਡੈਂਸ ਡੇ ਸਾਨੂੰ ਇਹ ਯਾਦ ਕਰਵਾਉਂਦਾ ਹੈ ਕਿ ਕਿਸੇ ਦੇਸ਼ ਦੀ ਖੂਬਸੂਰਤੀ ਉਸਦੀਆਂ ਸਿਰਫ ਇਮਾਰਤਾਂ ਜਾਂ ਟੈਕਨੋਲੋਜੀ ਨਾਲ ਨਹੀਂ ਹੁੰਦੀ, ਸਗੋਂ ਦੇਸ਼ ਦੀ ਅਸਲੀ ਤਾਕਤ ਉਸਦੇ ਲੋਕਾਂ ਵਿੱਚ ਹੁੰਦੀ ਹੈ। ਉਹਨਾਂ ਦੀ ਹਿੰਮਤ, ਉਹਨਾਂ ਦੀ ਮਿਹਨਤ, ਉਹਨਾਂ ਦੀ ਏਕਤਾ, ਉਹਨਾਂ ਦੀ ਆਪਣੀ ਧਰਤੀ ਲਈ ਜ਼ਿੰਮੇਵਾਰੀ, ਆਪਣੀ ਆਉਣ ਵਾਲੇ ਕੱਲ੍ਹ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼। ਤਾਂ ਆਓ, ਹਾਰੀ ਮਰਡੇਕਾ ਦੇ ਮੌਕੇ 'ਤੇ ਮਲੇਸ਼ੀਆ ਦੇ ਲੋਕਾਂ ਨੂੰ ਆਜ਼ਾਦੀ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਦੇਈਏ। ਉਮੀਦ ਕਰਦੇ ਹਾਂ ਕਿ ਮਲੇਸ਼ੀਆ ਹਮੇਸ਼ਾ ਤਰੱਕੀਆਂ ਕਰੇ, ਉੱਥੋਂ ਦੇ ਆਉਣ ਵਾਲੀਆਂ ਪੀੜ੍ਹੀਆਂ ਇਸੇ ਤਰ੍ਹਾਂ ਉੱਥੋਂ ਦਾ ਮਾਣ ਵਧਾਉਂਦੀਆਂ ਰਹਿਣ ਅਤੇ ਇਸ ਦੇ ਨਾਲ ਹੀ ਲੋਕਾਂ ਦੇ ਵਿੱਚ ਪਿਆਰ ਅਤੇ ਏਕਤਾ ਇਸੇ ਤਰ੍ਹਾਂ ਬਰਕਰਾਰ ਰਹੇ। ਸਰੋਤਿਓ, ਦੇਸ਼ ਦੀ ਆਜ਼ਾਦੀ ਸਾਨੂੰ ਹੱਕ ਦਿੰਦੀ ਹੈ, ਪਰ ਆਜ਼ਾਦੀ ਨੂੰ ਸਹੀ ਢੰਗ ਨਾਲ ਨਿਭਾਉਣਾ ਵੀ ਸਾਡੀ ਹੀ ਜ਼ਿੰਮੇਵਾਰੀ ਹੈ। ਤਾਂ ਆਓ, ਇਸੇ ਪ੍ਰਣ ਦੇ ਨਾਲ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ।

ਸਰੋਤਿਓ, ਅੱਜ ਅਸੀਂ ਜਨਮ ਦਿਨ ਮਨਾ ਰਹੇ ਹਾਂ ਇੱਕ ਅਜਿਹੀ ਸ਼ਖਸੀਅਤ ਦਾ ਜਿਸ ਨੇ ਸਿਰਫ ਪੰਜਾਬੀ ਸਾਹਿਤ ਹੀ ਨਹੀਂ ਸਗੋਂ ਪੰਜਾਬ ਦੀਆਂ ਭਾਵਨਾਵਾਂ, ਔਰਤਾਂ ਦੀ ਆਵਾਜ਼ ਅਤੇ ਪਿਆਰ ਨੂੰ ਇੱਕ ਨਵੀਂ ਪਛਾਣ ਦਿੱਤੀ, ਅੰਮ੍ਰਿਤਾ ਪ੍ਰੀਤਮ ਜੀ। ਉਹਨਾਂ ਦਾ ਜਨਮ 31 ਅਗਸਤ 1919 ਨੂੰ ਗੁਜਰਾਂਵਾਲਾ ਵਿਖੇ ਹੋਇਆ ਸੀ। ਉਹ ਪੰਜਾਬੀ ਅਤੇ ਹਿੰਦੀ ਦੀ ਪ੍ਰਸਿੱਧ ਕਵਿਤਰੀ, ਨਾਵਲਕਾਰ ਅਤੇ ਲੇਖਿਕਾ ਸਨ। ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਉਹਨਾਂ ਨੇ ਲਿਖਣ ਵਿੱਚ ਹੀ ਪੂਰਾ ਕੀਤਾ। ਉਹਨਾਂ ਦੇ ਲਿਖਣ ਦਾ ਅੰਦਾਜ਼ ਆਪਣੇ ਆਪ ਵਿੱਚ ਹੀ ਬਹੁਤ ਖਾਸ ਸੀ। ਉਹਨਾਂ ਨੇ ਪਿਆਰ ਬਾਰੇ ਲਿਖਿਆ, ਵਿਛੋੜੇ ਬਾਰੇ ਲਿਖਿਆ, ਔਰਤਾਂ ਦੇ ਦਰਦ ਬਾਰੇ ਲਿਖਿਆ ਅਤੇ ਪੰਜਾਬ ਦੀ ਮਿੱਟੀ ਨਾਲ ਜੁੜੀਆਂ ਭਾਵਨਾਵਾਂ ਨੂੰ ਸ਼ਬਦ ਦਿੱਤੇ। ਉਹਨਾਂ ਦੀ ਸਭ ਤੋਂ ਮਸ਼ਹੂਰ ਰਚਨਾਵਾਂ ਵਿੱਚੋਂ ਇੱਕ ਹੈ ਅੱਜ ਆਖਾਂ ਵਾਰੀ ਸ਼ਾਨ। ਇਹ ਕਵਿਤਾ 1947 ਦੀ ਵੰਡ ਦੇ ਦਰਦ ਨੂੰ ਦੇ ਨਾਲ ਜੁੜੀ ਹੋਈ ਹੈ। ਅੰਮ੍ਰਿਤਾ ਪ੍ਰੀਤਮ ਨੇ ਵਾਰਿਸ ਸ਼ਾਹ ਨੂੰ ਪੁਕਾਰਦਿਆਂ ਪੰਜਾਬ ਦੀਆਂ ਧੀਆਂ ਦੇ ਦਰਦ ਨੂੰ ਬਿਆਨ ਕੀਤਾ। ਇਹ ਸਿਰਫ ਇੱਕ ਕਵਿਤਾ ਨਹੀਂ ਬਲਕਿ ਪੰਜਾਬ ਦੇ ਇਤਿਹਾਸ ਦੇ ਇੱਕ ਬਹੁਤ ਦਰਦਨਾਕ ਦੌਰ ਦੀ ਆਵਾਜ਼ ਬਣ ਗਈ। ਅੰਮ੍ਰਿਤਾ ਪ੍ਰੀਤਮ ਨੇ ਔਰਤਾਂ ਨੂੰ ਸਿਰਫ ਇੱਕ ਕਿਰਦਾਰ ਵਜੋਂ ਨਹੀਂ ਬਲਕਿ ਆਪਣੀ ਸੋਚ ਅਤੇ ਆਪਣੀ ਪਹਿਚਾਣ ਵਾਲੇ ਇਨਸਾਨ ਵਜੋਂ ਲਿਖਿਆ। ਉਹਨਾਂ ਦਾ ਨਾਵਲ ਪਿੰਜਰ ਵੀ ਬਹੁਤ ਮਹੱਤਵਪੂਰਨ ਰਚਨਾ ਹੈ। ਇਸ ਵਿੱਚ ਵੰਡ ਦੇ ਸਮੇਂ ਔਰਤਾਂ ਵੱਲੋਂ ਸਹੇ ਗਏ ਦੁੱਖ ਅਤੇ ਹਿੰਸਾ, ਸਮਾਜਿਕ ਹਾਲਾਤਾਂ ਨੂੰ ਦਰਸਾਇਆ ਗਿਆ ਹੈ। ਪਰ ਅੰਮ੍ਰਿਤਾ ਪ੍ਰੀਤਮ ਦੀ ਲਿਖਤ ਸਿਰਫ ਦੁੱਖ ਤੱਕ ਸੀਮਿਤ ਨਹੀਂ ਸੀ।

0: ਉਹਨਾਂ ਦੀਆਂ ਰਚਨਾਵਾਂ ਵਿੱਚ ਪਿਆਰ ਵੀ ਸੀ, ਸੁਪਨੇ ਵੀ ਹਨ, ਆਜ਼ਾਦੀ ਦੀ ਤਾਂਘ ਵੀ ਹੈ ਅਤੇ ਆਪਣੀ ਪਹਿਚਾਣ ਬਣਾਉਣ ਦੀ ਹਿੰਮਤ ਵੀ ਹੈ। ਅੰਮ੍ਰਿਤਾ ਪ੍ਰੀਤਮ ਦੇ ਬਾਰੇ ਹੋਰ ਜਾਣਕਾਰੀ ਦੇ ਲਈ ਅਸੀਂ ਇੱਕ ਮੁਲਾਕਾਤ ਤੁਹਾਡੇ ਨਾਲ ਕਰਵਾਵਾਂਗੇ। ਮੁਲਾਕਾਤੀ ਰਹਿਣਗੇ ਚੰਡੀਗੜ੍ਹ ਦੇ ਸੈਕਟਰ 11 ਵਿਖੇ ਸਥਿਤ ਮੁੰਡਿਆਂ ਦੇ ਸਰਕਾਰੀ ਕਾਲਜ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾਕਟਰ ਜਸਬੀਰ ਹੋਰਾਂ ਦੇ ਨਾਲ। ਆਓ ਕਰਦੇ ਹਾਂ ਇਹ ਗੱਲਬਾਤ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਯੁਵਾਣੀ ਦੇ ਵਿੱਚ।
1: ਬਹੁਤ ਬਹੁਤ ਮਿਹਰਬਾਨੀ, ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਮਾਣ ਭਰੀ ਸਤਿ ਸ੍ਰੀ ਅਕਾਲ। ਅੱਜ ਜਿਵੇਂ ਕਿ ਦੱਸਿਆ ਕਿ ਅੰਮ੍ਰਿਤਾ ਪ੍ਰੀਤਮ ਜੀ ਬਾਰੇ ਆਪਾਂ ਗੱਲ ਕਰਨੀ ਹੈ
0: ਜੀ,
1: ਤੇ ਮੇਰੀ ਰਾਏ ਮੁਤਾਬਕ ਅੰਮ੍ਰਿਤਾ ਪ੍ਰੀਤਮ ਨਾ ਕੇਵਲ ਪੰਜਾਬ ਦੀ ਧਰਤੀ ਦਾ ਸਗੋਂ ਪੂਰੇ ਹਿੰਦੁਸਤਾਨ ਦਾ ਉਹ ਹੀਰਾ ਹੈ ਜਿਹੜੇ ਕਦੇ ਕਦੇ ਜਨਮ ਲੈਂਦੇ ਨੇ।
0: ਜੀ ਬਿਲਕੁਲ ਸਹੀ ਗੱਲ ਕਹੀ ਤੁਸੀਂ ਪ੍ਰੋਫੈਸਰ ਸਾਹਿਬ। ਅੱਜ ਅੰਮ੍ਰਿਤਾ ਪ੍ਰੀਤਮ ਜੀ ਦਾ ਜਨਮ ਦਿਨ ਹੈ ਤੇ ਇਹਦੇ ਤੇ ਤੁਹਾਨੂੰ ਤੇ ਸਮੂਹ ਸਾਹਿਤ ਜਗਤ ਨੂੰ ਬਹੁਤ ਬਹੁਤ ਮੁਬਾਰਕਬਾਦ ਅਸੀਂ ਦਿੰਦੇ ਹਾਂ।
1: ਹਾਂਜੀ ਹਾਂਜੀ ਹਾਂਜੀ, ਬਹੁਤ ਬਹੁਤ ਮੁਬਾਰਕ ਆਪ ਸਭ ਸਰੋਤਿਆਂ ਨੂੰ ਵੀ ਤੇ ਪਾਠਕਾਂ ਨੂੰ ਵੀ ਜੋ ਉਹਨਾਂ ਨੂੰ ਪੜ੍ਹਦੇ ਨੇ ਪਸੰਦ ਕਰਦੇ ਨੇ। ਸਭ ਲਈ ਬੜੇ ਇੱਕ ਫਖਰ ਵਾਲੀ ਗੱਲ ਹੈ ਕਿ ਸਾਡੇ ਵਿੱਚ ਉਹ ਮਹਾਨ ਸ਼ਖਸੀਅਤ ਪੈਦਾ ਹੋਈ ਸੀ ਜਿਹਨੇ ਸਾਡੇ ਪੰਜਾਬੀਆਂ ਦਾ ਮਾਣ ਉੱਚਾ ਕੀਤਾ, ਸਾਰੇ ਹਿੰਦੁਸਤਾਨ ਨੂੰ ਇੱਕ ਪਛਾਣ ਦਵਾਈ।
0: ਜੀ ਬਿਲਕੁਲ ਸਹੀ ਕਿਹਾ ਤੁਸੀਂ। ਤੇ ਪ੍ਰੋਫੈਸਰ ਸਾਹਿਬ, ਅੰਮ੍ਰਿਤਾ ਪ੍ਰੀਤਮ ਜੀ ਦੇ ਸਮੇਂ ਦੇ ਜਿਹੜੇ ਸਮਾਜਿਕ ਹਾਲਾਤ ਸੀ ਉਹਨਾਂ ਬਾਰੇ ਅਸੀਂ ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ।
1: ਉਸ ਸਮੇਂ ਦੇ ਹਾਲਾਤ ਜਿਵੇਂ ਕਿ ਤੁਸੀਂ ਹੁਣੇ ਕਵਿਤਾ ਬਾਰੇ ਗੱਲ ਕੀਤੀ, ਅੱਜ ਆਖਾਂ ਵਾਰਿਸ ਸ਼ਾਹ ਨੂੰ, ਅੱਜ ਆਖਾਂ ਵਾਰਿਸ ਸ਼ਾਹ ਨੂੰ ਅੰਮ੍ਰਿਤਾ ਪ੍ਰੀਤਮ ਦੇ ਨਾਂ ਨਾਲ ਐਸੀ ਜੁੜੀ ਕਿ ਅੱਜ ਬੱਚਾ ਬੱਚਾ ਵੀ ਇਸ ਕਵਿਤਾ ਦੇ ਨਾਂ ਤੇ ਹੀ ਬੋਲ ਪੈਂਦਾ ਕਿ ਜੀ ਇਹ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਹੈ। ਹਾਲਾਂਕਿ ਇਸ ਕਵਿਤਾ ਦਾ ਇਤਿਹਾਸ ਕਿਸੇ ਨੂੰ ਪਤਾ ਹੋਏ ਨਾ ਹੋਏ, ਪਰ ਇਹ ਸਭ ਨੂੰ ਪਤਾ ਹੈ ਕਿ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਲਿਖੀ ਹੋਈ ਹੈ। ਔਰ ਜਿਸ ਤਰ੍ਹਾਂ ਉਹਨੇ ਉਸ ਵੇਲੇ ਵਾਰਿਸ ਸ਼ਾਹ ਨੂੰ ਸੰਬੋਧਿਤ ਹੋ ਕੇ ਕਿਹਾ ਕਿ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ, ਤੇ ਇਹ ਜਿਹੜਾ ਇੱਕ ਬਹੁਤ ਸੰਵੇਦਨਸ਼ੀਲ ਉਸ ਵੇਲੇ ਜਿਹੜੇ ਹਾਲਾਤ ਸੀ, ਜੋ ਔਰਤਾਂ ਵੱਲੋਂ ਭੋਗਿਆ ਸੰਤਾਪ ਸੀ, ਜੋ ਔਰਤਾਂ ਤੇ ਉਸ ਵੇਲੇ ਜ਼ੁਲਮ ਹੋਇਆ, ਜੋ ਔਰਤਾਂ ਨੇ ਉਸ ਵੇਲੇ ਦੁੱਖ ਸਹੇ, ਉਹਨਾਂ ਦਾ ਇੱਕ ਰੁਦਨ ਅੰਮ੍ਰਿਤਾ ਪ੍ਰੀਤਮ ਨੇ ਆਪਣੀ ਕਲਮ ਦੇ ਜ਼ਰੀਏ ਇਸ ਕਵਿਤਾ ਦੇ ਵਿੱਚ ਪੇਸ਼ ਕੀਤਾ। ਅੰਮ੍ਰਿਤਾ ਪ੍ਰੀਤਮ ਦੀਆਂ ਬਹੁਤ ਸਾਰੀਆਂ ਰਚਨਾਵਾਂ ਨੇ ਜਿਵੇਂ ਨਾਵਲ ਪਿੰਜਰ ਹੋ ਗਿਆ, ਉਸ ਤੋਂ ਇਲਾਵਾ ਹੋਰ ਬੜਾ ਸਾਰਾ ਉਹਨੇ ਸਾਹਿਤ ਤੇ ਕਵਿਤਾਵਾਂ ਦੇ ਰੂਪ ਵਿੱਚ ਹੀ ਉਸ ਰੁਦਨ ਨੂੰ ਕਲਮ ਦੇ ਰਾਹੀਂ ਬਿਆਨ ਕੀਤਾ, ਜੋ ਕਿ ਦਿਲ ਨੂੰ ਬਹੁਤ ਟੂੰਬਦਾ ਹੈ ਜੇ ਅਸੀਂ ਇਹਨੂੰ ਸਹੀ ਮਾਇਨਿਆਂ ਦੇ ਵਿੱਚ ਉਹਦਾ ਅਧਿਐਨ ਕਰੀਏ, ਉਹਨਾਂ ਦੀਆਂ ਕਵਿਤਾਵਾਂ ਦਾ, ਨਾਵਲਾਂ ਦਾ, ਤੇ ਉਹ ਸਾਨੂੰ ਹਾਲਾਤ ਉਸ ਵੇਲੇ ਦੇ ਪਤਾ ਲੱਗਦੇ ਨੇ ਕੀ ਉਸ ਵੇਲੇ ਔਰਤਾਂ ਤੇ ਜ਼ੁਲਮ ਹੁੰਦਾ ਸੀ, ਕਿੰਨੇ ਕਿੰਨੇ ਸੰਤਾਪ ਔਰਤਾਂ ਨੇ ਭੋਗੇ, ਕਿਵੇਂ ਔਰਤਾਂ ਪਾਕਿਸਤਾਨ ਤੋਂ ਉਧਾਲ ਕੇ ਇੱਧਰ ਲਿਆਂਦੀਆਂ ਗਈਆਂ, ਹਿੰਦੁਸਤਾਨੀ ਔਰਤਾਂ ਜਿਹੜੀਆਂ ਸੀ ਉਧਾਲ ਕੇ ਪਾਕਿਸਤਾਨ ਲਿਜਾਈਆਂ ਗਈਆਂ, ਔਰ ਕਿਵੇਂ ਉਸ ਵੇਲੇ ਤਸ਼ੱਦਦ ਜਿਹੜੀ ਔਰਤਾਂ ਤੇ ਹੋਈ, ਉਹਨਾਂ ਭਾਵਨਾਵਾਂ ਨੂੰ, ਉਹਨਾਂ ਦੁੱਖਾਂ ਨੂੰ ਅੰਮ੍ਰਿਤਾ ਪ੍ਰੀਤਮ ਨੇ ਆਪਣੀ ਕਲਮ ਦੇ ਜ਼ਰੀਏ ਬਿਆਨ ਕੀਤਾ।
0: ਜੀ ਤੇ ਅੰਮ੍ਰਿਤਾ ਪ੍ਰੀਤਮ ਜੀ ਦੀਆਂ ਹੋਰ ਕਈ ਰਚਨਾਵਾਂ ਜਿਨ੍ਹਾਂ ਨੂੰ ਤੁਸੀਂ ਅੱਜ ਦੇ ਪਰਿਪੇਖ ਦੇ ਨਾਲ ਕਿਵੇਂ ਵੇਖਦੇ ਹੋ?
1: ਮੇਰਾ ਜੋ ਆਪਣਾ ਮੰਨਣਾ ਹੈ ਕਿ ਅੰਮ੍ਰਿਤਾ ਪ੍ਰੀਤਮ ਸਭ ਤੋਂ ਪਹਿਲਾਂ ਆਧੁਨਿਕ ਸਮੇਂ ਦੀ ਉਹ ਕਵਿਤਰੀ ਨਾਵਲਕਾਰਾ ਹੋਈ ਔਰ ਉਸ ਮੁਕਾਮ ਤੇ ਪਹੁੰਚੀ ਜਿੱਥੇ ਅੱਜ ਤੱਕ ਵੀ ਕੋਈ ਕਵਿਤਰੀ ਜਾਂ ਨਾਵਲਕਾਰਾ ਅੱਜ ਦੇ ਦੌਰ ਚੋਂ ਨਹੀਂ ਪਹੁੰਚ ਸਕੀ। ਜਿਵੇਂ ਬੇਬਾਕੀ ਦੇ ਨਾਲ ਅੰਮ੍ਰਿਤਾ ਪ੍ਰੀਤਮ ਨੇ ਆਪਣੀ ਜ਼ਿੰਦਗੀ ਬਾਰੇ ਰਸੀਦੀ ਟਿਕਟ ਵਿੱਚ ਬਿਆਨ ਕੀਤਾ, ਜਾਂ ਨਾਵਲਾਂ ਦੇ ਵਿੱਚ ਤੁਸੀਂ ਕਿਤੇ ਵੀ ਜਿਵੇਂ ਇੱਕ ਸੀ ਅਨੀਤਾ ਜਾਂ ਡਾਕਟਰ ਦੇਵ, ਇਹ ਉਹਨਾਂ ਦੇ ਵਿੱਚ ਜੋ ਔਰਤ ਕਿਰਦਾਰ ਨੇ, ਮੈਨੂੰ ਪੜ੍ਹਦੇ ਪੜ੍ਹਦੇ ਕਈ ਵਾਰੀ ਲੱਗਦਾ ਕਿ ਅੰਮ੍ਰਿਤਾ ਦੇ ਆਪਣੇ ਹੀ ਕਿਰਦਾਰ ਨੇ ਜੋ ਬੇਬਾਕੀ ਦੇ ਨਾਲ ਉਹ ਨਾਵਲਾਂ ਦੀਆਂ ਕਹਾਣੀਆਂ ਦੇ ਵਿੱਚ ਬਿਆਨ ਕਰਦੀ ਆਪਣੀ ਕਲਮ ਦੇ ਜ਼ਰੀਏ। ਔਰ ਇਸ ਬੇਬਾਕੀ ਦੇ ਨਾਲ ਇੱਕ ਔਰਤ ਦੇ ਚਰਿੱਤਰ ਨੂੰ, ਇੱਕ ਔਰਤ ਦੇ ਜ਼ਿੰਦਗੀ ਨੂੰ ਸਾਹਮਣੇ ਲਿਆਉਣਾ, ਇਹ ਬਹੁਤ ਵੱਡੀ ਹਿੰਮਤ ਦੀ ਗੱਲ ਹੈ ਜੋ ਉਸ ਵੇਲੇ ਅੰਮ੍ਰਿਤਾ ਪ੍ਰੀਤਮ ਨੇ ਕੀਤੀ। ਔਰ ਮੈਨੂੰ ਕਈ ਵਾਰੀ ਲੱਗਦਾ ਪੜ੍ਹ ਕੇ ਉਹਦੇ ਸਾਹਿਤ ਨੂੰ ਵੀ ਉਸ ਵੇਲੇ ਪੈਦਾ ਹੋਣ ਦੀ ਬਜਾਏ ਅੰਮ੍ਰਿਤਾ ਪ੍ਰੀਤਮ ਇਸ ਦੌਰ ਵਿੱਚ ਪੈਦਾ ਹੋਣੀ ਚਾਹੀਦੀ ਸੀ, ਕਿਉਂਕਿ ਜਿਹੋ ਜਿਹੀ ਆਜ਼ਾਦੀ, ਖੁੱਲ ਔਰ ਜਿਹੋ ਜਿਹੀਆਂ ਬੇਬਾਕ ਭਾਵਨਾਵਾਂ ਨੂੰ ਉਹਨੇ ਬਿਆਨ ਕੀਤਾ ਹੈ, ਉਹ ਉਸ ਦੌਰ ਦੇ ਵਿੱਚ ਬਿਆਨ ਕਰਨਾ ਇੱਕ ਔਰਤ ਦੇ ਲਈ ਬਿਲਕੁਲ ਕਾਲਪਨਿਕ ਤੇ ਅਸੰਭਵ ਜਿਹੀ ਗੱਲ ਲੱਗਦੀ ਹੈ। ਔਰ ਤਾਂ ਹੀ ਅੰਮ੍ਰਿਤਾ ਪ੍ਰੀਤਮ ਅੱਜ ਅੰਮ੍ਰਿਤਾ ਪ੍ਰੀਤਮ ਹੈ ਕਿ ਉਹਨੇ ਉਸ ਵੇਲੇ ਉਹ ਔਰਤ ਦੀਆਂ ਉਹਨਾਂ ਭਾਵਨਾਵਾਂ ਨੂੰ ਆਪਣੀ ਕਲਮ ਦੇ ਜ਼ਰੀਏ ਬਿਆਨ ਕਰਕੇ ਇੱਕ ਔਰਤ ਦਾ ਜਿਹੜਾ ਇੱਕ ਆਜ਼ਾਦੀ ਦਾ ਇੱਕ ਸੁਪਨਾ ਸੀ, ਖੁੱਲ ਮੰਨਣ ਦਾ ਸੁਪਨਾ ਸੀ, ਉਹਨੇ ਆਪਣੀ ਕਲਮ ਦੇ ਰਾਹੀਂ ਉਹ ਬਿਆਨ ਕਰਕੇ ਸਾਕਸ਼ਾਤ ਜਿਹੜਾ ਸਮਾਜ ਨੂੰ ਵਿਖਾਇਆ ਕਿ ਔਰਤ ਦੀ ਜ਼ਿੰਦਗੀ ਇਹ ਹੋਣੀ ਚਾਹੀਦੀ। ਔਰ ਉਹਨੇ ਉਹ ਜ਼ਿੰਦਗੀ ਜੀਵੀ ਔਰ ਉਹ ਆਲੋਚਨਾ ਦਾ ਸ਼ਿਕਾਰ ਵੀ ਬਣੀ, ਪਰ ਉਹਨੇ ਆਪਣੀ ਜੋ ਮਨ ਦੀਆਂ ਭਾਵਨਾਵਾਂ ਸੀ ਉਹਨੇ ਅਸਲੀ ਜ਼ਿੰਦਗੀ ਚ ਕੀਤੀਆਂ ਵੀ।

0: ਕਲਮ ਦੇ ਰਾਹੀਂ ਵੀ ਬਿਆਨ ਕੀਤੀਆਂ।
1: ਜੀ, ਤੇ ਅੰਮ੍ਰਿਤਾ ਪ੍ਰੀਤਮ ਹੋਰਾਂ ਵੱਲੋਂ ਜਿਉਂ ਗਈ ਆਪਣੀ ਨਿੱਜੀ ਜ਼ਿੰਦਗੀ ਹੈ ਜਿਹੜੀ,
0: ਜੀ
1: ਔਰਤਾਂ ਬਾਰੇ ਉਹਨਾਂ ਦੀਆਂ ਕਿਰਤਾਂ ਦਾ ਤੁਸੀਂ ਕੀ ਪ੍ਰਭਾਵ ਦੇਖਦੇ ਹੋ ਅੱਜ ਦੇ ਸਮੇਂ ਦੀ ਜ਼ਿੰਦਗੀ ਦੀ, ਜਿਹੜੀ ਹੈਗੀ ਆ ਜ਼ਿੰਦਗੀ ਔਰਤਾਂ ਦੀ ਉਹਦੇ ਤੇ?
0: ਦੇਖੋ, ਉਸ ਵੇਲੇ ਜੋ ਅੰਮ੍ਰਿਤਾ ਪ੍ਰੀਤਮ ਨੇ ਔਰਤਾਂ ਦੀ ਆਜ਼ਾਦੀ ਦੀ ਗੱਲ ਕੀਤੀ,
1: ਜੀ
0: ਉਹ ਆਜ਼ਾਦੀ ਅੱਜ ਔਰਤਾਂ ਜਿਉਂ ਰਹੀਆਂ ਨੇ।
1: ਜੀ
0: ਅਸਲ ਮਾਇਨੇ ਚ ਅੱਜ ਔਰਤ ਜਿਹੜੀ ਹੈ ਘਰ ਤੇ

0: ਕਿਉਂ ਰਹੀਆਂ ਨੇ
1: ਜੀ
0: ਅਸਲ ਮਾਇਨੇ ਚ। ਅੱਜ ਔਰਤ ਜਿਹੜੀ ਹੈ ਘਰ ਤੇ ਬਾਹਰ ਦੋਵਾਂ ਜਗ੍ਹਾ ਤੇ ਆਪਣੇ ਆਪ ਨੂੰ ਸਥਾਪਿਤ ਕਰ ਚੁੱਕੀ ਹੈ। ਮਰਦ ਦੇ ਨਾਲ ਕੰਧੇ ਦੇ ਨਾਲ ਕੰਧਾ ਮਿਲਾ ਕੇ ਔਰਤ ਅੱਜ ਕੰਮ ਕਰ ਰਹੀ ਹੈ, ਪਰ ਨਾਲ ਹੀ ਨਾਲ ਜੋ ਉਸ ਵੇਲੇ ਸਮਾਜ ਦੇ ਵਿੱਚ ਔਰਤ ਤੇ ਤਸ਼ੱਦਦ ਹੁੰਦੀ ਸੀ ਉਹ ਅੱਜ ਵੀ ਬਰਕਰਾਰ ਹੈ। ਔਰਤ ਤੇ ਜ਼ੁਲਮ ਅਜੇ ਘਟੇ ਨੀ, ਸਮਾਜ ਅਜੇ ਵੀ ਉਹਨੂੰ ਵਲਗਣਾ ਦੇ ਵਿੱਚ ਰੱਖਣਾ ਚਾਹੁੰਦਾ ਤੇ ਅੰਮ੍ਰਿਤਾ ਪ੍ਰੀਤਮ ਆਪਣੀਆਂ ਲਿਖਤਾਂ ਦੇ ਜ਼ਰੀਏ ਨਾ ਵਲਗਣਾ ਨੂੰ ਹੀ ਤੋੜਨਾ ਚਾਹੁੰਦੀ ਸੀ। ਹਾਲਾਂਕਿ ਔਰਤ ਬਹੁਤ ਸਾਰੀਆਂ ਵਲਗਣਾ ਤੋਂ ਪਾਰ ਜਾ ਚੁੱਕੀ ਹੈ, ਪਰ ਅੱਜ ਵੀ ਔਰਤ ਤੇ ਉਹ ਤਸ਼ੱਦਦ ਉਹ ਜ਼ੁਲਮ ਅਜੇ ਹੈ ਜੋ ਪਰਦੇ ਦੇ ਪਿੱਛੇ ਨੇ, ਬਹੁਤ ਚੀਜ਼ਾਂ ਸਾਹਮਣੇ ਨਹੀਂ ਆਉਂਦੀਆਂ। ਅੰਮ੍ਰਿਤਾ ਪ੍ਰੀਤਮ ਇਸੇ ਚੀਜ਼ ਨੂੰ ਸਮਾਜ ਦੇ ਸਾਹਮਣੇ ਲਿਆਉਣਾ ਚਾਹੁੰਦੀ ਸੀ ਕਿ ਔਰਤ ਕੇਵਲ ਇੱਕ ਪੈਰ ਦੀ ਜੁੱਤੀ ਨੀ, ਕੇਵਲ ਘਰ ਦੀ ਚਾਰ ਦੀਵਾਰੀ ਚ ਰੱਖੀ ਜਾਣ ਵਾਲੀ ਕੋਈ ਵਸਤੂ ਨੀ, ਔਰਤ ਵੀ ਸਮਾਜ ਵਿੱਚ ਰਹਿਣ ਦਾ, ਸੁਪਨੇ ਵੇਖਣ ਦਾ, ਜ਼ਿੰਦਗੀ ਜਿਉਣ ਦਾ ਓਨਾ ਹੀ ਹੱਕ ਰੱਖਦੀ ਹੈ ਜਿੰਨਾ ਕਿ ਇੱਕ ਮਰਦ ਰੱਖਦਾ। ਉਹਨੇ ਸਹੀ ਮਾਇਨਿਆਂ ਵਿੱਚ ਆਪਣੀਆਂ ਲਿਖਤਾਂ ਦੇ ਵਿੱਚ ਮਰਦਾਂ ਨੂੰ ਵੰਗਾਰਿਆ ਕਿ ਔਰਤ ਜਿਹੜੀ ਹੈ ਔਰਤ ਘਰ ਦੀ ਸ਼ਿੰਗਾਰ ਦੀ ਵਸਤੂ ਨਹੀਂ ਹੈਗੀ, ਔਰਤ ਸਮਾਜ ਦੀ ਜਨਨੀ ਹੈ ਔਰ ਇਹਦੀ ਬੁਕਤ ਨੂੰ ਪਛਾਣਨ ਦੀ ਕੋਸ਼ਿਸ਼ ਕਰੋ। ਉਹਦੀ ਇੱਕ ਕਵਿਤਾ ਹੈ ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ, ਬਹੁਤ ਸੁੰਦਰ ਕਵਿਤਾ ਹੈ। ਜੇ ਤੁਸੀਂ ਉਸ ਕਵਿਤਾ ਦੇ ਭਾਵ ਸਮਝੋ ਤੇ ਉਹਦੇ ਚ ਇੱਕ ਲਾਈਨ ਆਉਂਦੀ ਕਿ ਮੈਂ ਤੇ ਅਸਮਾਨੀ ਦੀਵਾ ਵੀ ਬਾਲ ਦਵਾਂ ਪਰ ਮੇਰੀ ਮਜਬੂਰੀ ਇਹ ਹੈ ਕਿ ਮੈਂ ਇਸ ਸਮਾਜ ਦੀਆਂ ਜਿਹੜੀਆਂ ਬੇੜੀਆਂ ਨੇ ਉਹਨਾਂ ਨੂੰ ਕਿਵੇਂ ਤੋੜਾਂ। ਕਿ ਔਰਤ ਦੀ ਜਿਹੜੀ ਆਪਣੀ ਅੰਦਰਲੀ ਭਾਵਨਾ, ਔਰਤ ਤੇ ਬੜਾ ਕੁਛ ਕਰ ਸਕਦੀ ਹੈ ਪਰ ਸਮਾਜ ਨੇ ਉਹਨੂੰ ਐਸਾ ਜਕੜਿਆ ਹੋਇਆ ਹੈ ਕਿ ਸਮਾਜ ਦੀਆਂ ਇਹ ਵਲਗਣਾ ਹੀ ਉਹਨੂੰ ਕੁਛ ਕਰਨ ਨਹੀਂ ਦਿੰਦੀਆਂ। ਇਸੇ ਤਰ੍ਹਾਂ ਹੀ ਫੈਮਿਲੀ ਫੋਟੋਗ੍ਰਾਫ ਇੱਕ ਉਹਦੀ ਹੋਰ ਕਵਿਤਾ ਹੈ ਜਿਹਦੇ ਚ ਕਿ ਉਹ ਰਿਸ਼ਤਿਆਂ ਤੇ ਤੰਜ ਕਰਦੀ ਹੈ ਕਿ ਅਸੀਂ ਬਾਹਰੋਂ ਦੇਖਣ ਨੂੰ ਤੇ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਇੱਕੋ ਹੋਈਏ ਪਰ ਹਰ ਇੱਕ ਦੇ ਮਨ ਵਿੱਚ ਅਲੱਗ ਅਲੱਗ ਜਿਹੜੇ ਈਰਖਾ ਦੇ ਸਮੁੰਦਰ ਨੇ, ਈਰਖਾ ਹੈ ਉਹ ਜਿਹੜੀ ਫੈਮਿਲੀ ਫੋਟੋਗ੍ਰਾਫ ਚ ਇਸ ਤਰ੍ਹਾਂ ਲੱਗਦਾ ਜਿਵੇਂ ਪਤਾ ਨੀ ਕਿੰਨਾ ਕੁ ਪਿਆਰ ਹੈ ਪਰ ਅੰਦਰ ਸਭ ਦੇ ਇੱਕ ਈਰਖਾ ਦਾ ਸਮੁੰਦਰ ਚੱਲ ਰਿਹਾ ਜੋ ਕਿ ਚਿਹਰਿਆਂ ਤੇ ਨਜ਼ਰ ਨਹੀਂ ਆਉਂਦਾ। ਤੇ ਅੰਮ੍ਰਿਤਾ ਪ੍ਰੀਤਮ ਨੇ ਆਪਣੇ ਵੇਲੇ ਹਰ ਸਮਾਜ ਦੀ ਉਸ ਸਥਿਤੀ ਤੇ ਵਿਅੰਗ ਵੀ ਕੀਤਾ, ਕਵਿਤਾਵਾਂ ਵੀ ਲਿਖੀਆਂ ਨੇ, ਨਾਵਲ ਵੀ ਲਿਖੇ ਨੇ, ਹੋਰ ਲਿਖਤਾਂ ਵੀ ਲਿਖੀਆਂ ਜਿਹਨੇ ਹਰ ਸਮਾਜ ਦੇ ਹਰ ਪਹਿਲੂ ਨੂੰ ਉਹਨੇ ਛੋਇਆ। ਰਾਜਨੀਤੀ ਉਹਦੀ ਇੱਕ ਕਵਿਤਾ ਜਿਹਦੇ ਕਿ ਉਹਨੇ ਰਾਜਨੀਤੀ ਤੇ ਤੰਜ ਕੀਤਾ ਔਰ ਉਹਦੇ ਚ ਅਖੀਰਲੀ ਲਾਈਨ ਤੇ ਲਿਖਿਆ ਹੈ ਕਿ ਰਾਜਨੀਤੀ ਨਾਟ ਫੋਰ ਅਡਲਟ। ਔਰ ਅੱਜ ਦੇ ਸਮੇਂ ਚ ਤੁਸੀਂ ਦੇਖੋ ਕਿ ਅਡਲਟ ਜਿਹਨੂੰ ਅਸੀਂ ਜੈਨ ਵੀ ਕਹਿ ਰਹੇ ਹਾਂ ਅੱਜ ਉਹੀ ਜਿਹੜੀ ਰਾਜਨੀਤੀ ਦੀ ਦਸ਼ਾ ਤੇ ਦਿਸ਼ਾ ਨੂੰ ਬਦਲ ਰਹੀ ਹੈ। ਸੋ ਇਹ ਬਹੁਤ ਸਾਰਾ ਉਸ ਵੇਲੇ ਉਹਦੇ ਕੋਲ ਇੰਨਾ ਕੁ ਬਰੋਡ ਵਿਜ਼ਨ ਸੀ ਉਸ ਵੇਲੇ ਅੰਮ੍ਰਿਤਾ ਪ੍ਰੀਤਮ ਦੇ ਕੋਲ ਕਿ ਜੇ ਉਹ ਅੰਮ੍ਰਿਤਾ ਪ੍ਰੀਤਮ ਅੱਜ ਜਿਉਂਦੀ ਹੁੰਦੀ ਤੇ ਤੁਸੀਂ ਦੇਖੋ ਕਿ ਔਰਤ ਸਮਾਜ ਵਿੱਚ ਕਿੰਨੀ ਕ੍ਰਾਂਤੀ ਆ ਸਕਦੀ ਸੀ। ਸੋ ਅੱਜ ਦੇ ਵੇਲੇ ਵਿੱਚ ਉਸ ਹਸਤੀ ਨੂੰ ਅਸੀਂ ਕਹਿ ਲਈਏ ਕਿ ਬਹੁਤ ਉਹਦੀ ਘਾਟ ਮਹਿਸੂਸ ਕਰਦੇ ਹਾਂ ਕਿ ਉਹੋ ਜਿਹੀ ਹਸਤੀ ਜਿਹੜੀ ਅੱਜ ਹੋਣੀ ਚਾਹੀਦੀ ਸੀ, ਜੋ ਹਾਲਾਤ ਅੱਜ ਨੇ ਔਰਤ ਜੋ ਕੁਛ ਸਹਿ ਰਹੀ ਹੈ ਫੇਸ ਕਰ ਰਹੀ ਹੈ ਅੱਜ ਉਹ ਅੰਮ੍ਰਿਤਾ ਹੁੰਦੀ ਤੇ ਅੱਜ ਔਰਤਾਂ ਦੀ ਇੱਕ ਜਿਹੜੀ ਸੋਚਣ ਦੀ ਦਸ਼ਾ ਤੇ ਦਿਸ਼ਾ ਇੱਕ ਵਿਜ਼ਨ ਹੀ ਹੋਰ ਹੁੰਦਾ।
1: ਜੀ ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਅੱਜ ਦੇ ਸਮੇਂ ਸਾਨੂੰ ਉਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ।
0: ਬਹੁਤ ਜ਼ਿਆਦਾ ਜ਼ਰੂਰਤ ਹੈ, ਬਿਲਕੁਲ ਬਿਲਕੁਲ ਜੀ
1: ਜੀ। ਤੇ ਫਿਰ ਇਹਦੇ ਨਾਲ ਹੀ ਜੇ ਉਹਨਾਂ ਦੇ ਬਾਰੇ ਅਸੀਂ ਹੋਰ ਜਾਣਨਾ ਹੋਵੇ ਜਾਂ ਉਹਨਾਂ ਦੀਆਂ ਲਿਖੀਆਂ ਰਚਨਾਵਾਂ ਦੇ ਨਾਲ ਅੱਜ ਦੇ ਯੁਵਾਵਾਂ ਨੂੰ ਜੋੜਨਾ ਹੋਵੇ ਤਾਂ ਤੁਸੀਂ ਕੀ ਕਿਹੜੀਆਂ ਕਿਹੜੀਆਂ ਨਾਵਲਾਂ ਜਾਂ ਰਚਨਾਵਾਂ ਦੇ ਬਾਰੇ ਦੱਸੋਗੇ ਕਿ ਅੱਜ ਦੇ ਸਰੋਤੇ ਜ਼ਰੂਰ ਉਹ ਪੜ੍ਹਨ ਤਾਂ ਕਿ ਉਹ ਉਹਨਾਂ ਨਾਲ ਉਹਨਾਂ ਦੀ ਸੋਚ ਨਾਲ ਜੁੜ ਸਕਣ?
0: ਅੰਮ੍ਰਿਤਾ ਪ੍ਰੀਤਮ ਦੀਆਂ ਜਿਹੜੀਆਂ ਰਚਨਾਵਾਂ ਨੂੰ ਸਮਝਣ ਦੇ ਲਈ ਨਾ ਇੱਕ ਕਹਿ ਲਓ ਕਿ ਦੂਰ ਅੰਦੇਸ਼ੀ ਵਾਲੀ ਨਿਗਾਹ ਔਰ ਦਿਮਾਗ ਚਾਹੀਦਾ। ਹਾਲਾਂਕਿ ਕਈ ਪਾਠਕ ਉਹਨੂੰ ਸਿਰਫ ਤੇ ਸਿਰਫ ਇਸ਼ਕ ਤੇ ਮੁਸ਼ਕ ਤੱਕ ਹੀ ਸੀਮਿਤ ਕਰ ਦਿੰਦੇ ਨੇ ਜੋ ਕਿ ਬਹੁਤ ਗਲਤ ਹੈ। ਅੰਮ੍ਰਿਤਾ ਪ੍ਰੀਤਮ ਨੂੰ ਜੇ ਸਮਾਜਿਕ ਵਿਚਾਰਧਾਰਾ ਦੇ ਅਨੁਸਾਰ ਜੇ ਕਿਸੇ ਨੇ ਪੜ੍ਹਿਆ ਹੋਵੇ ਜਾਂ ਪੜ੍ਹਨਾ ਚਾਹੁਣ ਤੇ ਉਹਦੀ ਦੂਰ ਅੰਦੇਸ਼ੀ ਨੂੰ ਉਹਦੀਆਂ ਲਿਖਤਾਂ ਦੇ ਵਿੱਚ ਲੱਭਣ। ਹੁਣ ਰਾਜਨੀਤੀ ਜਿਹੜੀ ਜਿਹੜੀ ਕਵਿਤਾ ਦੀ ਮੈਂ ਗੱਲ ਕੀਤੀ ਉਹਦੇ ਚ ਉਹਨੇ ਨੋਟ ਫੋਰ ਅਡਲਟ ਲਿਖਿਆ ਤੇ ਉਹ ਹੈ ਅਸਲ ਚ ਇਹ ਕਵਿਤਾ ਯੁਵਾਵਾਂ ਤੇ ਹੈ ਵੀ ਯੁਵਾ ਜਿਹੜੇ ਨੇ ਅੱਜ ਕੱਲ ਦੇ ਜਿਹੜੇ ਨੌਜਵਾਨ ਨੇ ਉਹ ਇਸ ਦਸ਼ਾ ਦਿਸ਼ਾ ਨੂੰ ਰਾਜਨੀਤੀ ਨੂੰ ਦੇਸ਼ ਦੀ ਜਿਹੜੀ ਵਾਗਦੌਰ ਹੈ ਉਹਨੂੰ ਬਦਲ ਸਕਦੇ ਨੇ, ਉਹਨਾਂ ਦੇ ਹੱਥ ਵਿੱਚ ਬਹੁਤ ਸ਼ਕਤੀ ਹੈ। ਅੰਮ੍ਰਿਤਾ ਪ੍ਰੀਤਮ ਆਪਣੀਆਂ ਕਵਿਤਾਵਾਂ ਵਿੱਚ ਵੀ ਨੌਜਵਾਨਾਂ ਨੂੰ ਪ੍ਰੇਰਣਾ ਦਿੰਦੀ ਹੈ ਔਰ ਨਾਵਲਾਂ ਦੇ ਵਿੱਚ ਜਿਵੇਂ ਇੱਕ ਸੀ ਅਨੀਤਾ, ਮੈਂ ਤੈਨੂੰ ਫਿਰ ਮਿਲਾਂਗੀ, ਡਾਕਟਰ ਦੇਵ, ਕਾਗਜ਼ ਤੇ ਕੈਨਵਸ, ਬਹੁਤ ਸਾਰੇ ਐਸੇ ਨਾਵਲ ਨੇ ਜਿਨ੍ਹਾਂ ਚੋਂ ਨੌਜਵਾਨਾਂ ਨੂੰ ਪ੍ਰੇਰਣਾ ਦਿੰਦੀ ਲੱਗਦੀ ਹੈ। ਪਿੰਜਰ ਨਾਵਲ ਦੇ ਵਿੱਚ ਹਾਲਾਂਕਿ ਉਹਨੇ 1947 ਦੀ ਤ੍ਰਾਸਦੀ ਦਾ ਜ਼ਿਕਰ ਕੀਤਾ ਪਰ ਉਹਦੇ ਵਿੱਚ ਵੀ ਉਹ ਇੱਕ ਐਸੀ ਕਿਰਦਾਰ ਨੂੰ ਉਭਾਰਦੀ ਹੈ ਜੋ ਕਿ ਇਹ ਸਾਰੀ ਤ੍ਰਾਸਦੀ ਤੋਂ ਉੱਭਰ ਕੇ ਵੀ ਆਪਣੀ ਹਿੰਮਤ ਦਿਖਾਉਂਦੀ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅੰਮ੍ਰਿਤਾ ਪ੍ਰੀਤਮ ਨੇ ਆਪਣੇ ਨਾਵਲਾਂ ਦੇ ਵਿੱਚ ਨਾ ਕੇਵਲ ਇੱਕ ਦਰਦ ਨੂੰ ਬਿਆਨ ਕੀਤਾ ਹੈ ਸਗੋਂ ਇੱਕ ਦੂਰ ਅੰਦੇਸ਼ੀ ਨਿਗਾਹ ਦੇ ਨਾਲ ਇੱਕ ਸੁਪਨੇ ਨੂੰ ਵੀ ਜਨਮ ਦਿੱਤਾ ਹੈ ਕਿ ਜੋ ਨੌਜਵਾਨਾਂ ਦੇ ਲਈ ਨੇ, ਨੌਜਵਾਨ ਕੁੜੀਆਂ ਦੇ ਲਈ ਨੇ ਔਰ ਉਸ ਵੇਲੇ ਦੇ ਸਮਾਜ ਦੇ ਹਾਲਾਤਾਂ ਨੂੰ ਵੇਖ ਕੇ ਵੀ ਕਿ ਉਹਨਾਂ ਦਰਦਾਂ

0: ਚੋਂ ਕਿਵੇਂ ਅਸੀਂ ਉਸ ਤ੍ਰਾਸਦੀ ਚੋਂ ਉੱਭਰ ਕੇ ਆ ਸਕਦੇ ਹਾਂ ਬੜੀ ਹਿੰਮਤ ਦੇ ਨਾਲ ਆਪਣੇ ਨਾਵਲਾਂ ਤੇ ਰਚਨਾਵਾਂ ਤੇ ਕਵਿਤਾਵਾਂ ਦੇ ਵਿੱਚ ਉਹ ਪ੍ਰੇਰਣਾ ਦਿੰਦੀ ਲੱਗਦੀ ਹੈ ਉਹ।
1: ਜੀ ਪ੍ਰੋਫੈਸਰ ਜਸਵੀਰ ਕੌਰ ਜੀ, ਸਾਡੇ ਕੋਲੇ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਸਾਨੂੰ, ਪਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਬਾਰੇ ਹੋਰ ਜਾਣਕਾਰੀ ਸੁਣੀਏ, ਉਹਨਾਂ ਬਾਰੇ ਗੱਲਾਂ ਕਰੀਏ। ਤਾਂ ਤੁਸੀਂ ਇੰਨੀ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਨੂੰ ਅੰਮ੍ਰਿਤਾ ਪ੍ਰੀਤਮ ਜੀ ਦੇ ਬਾਰੇ ਦਿੱਤੀ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
0: ਬਹੁਤ ਬਹੁਤ ਮਿਹਰਬਾਨੀ ਜੀ, ਮੈਨੂੰ ਮਾਣ ਬਖਸ਼ਣ ਦੇ ਲਈ। ਮੈਂ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਸਮਝਦੀ ਕਿ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ ਇੰਨੀ ਮਹਾਨ ਹਸਤੀ ਦੇ ਉੱਤੇ। ਤੁਹਾਡੀ ਬਹੁਤ ਬਹੁਤ ਮਿਹਰਬਾਨੀ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਦੀ ਬਹੁਤ ਮਿਹਰਬਾਨੀ ਜਿਨ੍ਹਾਂ ਨੇ ਮੈਨੂੰ ਮਾਣ ਬਖਸ਼ਿਆ। ਬਹੁਤ ਬਹੁਤ ਧੰਨਵਾਦ ਜੀ।
1: ਧੰਨਵਾਦ। ਸਰੋਤਿਓ, ਹੁਣੀ ਤੁਸੀਂ ਸੁਣੀ ਮੁਲਾਕਾਤ ਪ੍ਰੋਫੈਸਰ ਜਸਵੀਰ ਕੌਰ ਜੀ ਦੇ ਨਾਲ, ਜੋ ਕਿ ਚੰਡੀਗੜ੍ਹ ਸੈਕਟਰ 11 ਦੇ ਵਿੱਚ ਬੋਇਜ਼ ਕਾਲਜ ਦੇ ਪ੍ਰੋਫੈਸਰ ਸਨ। ਅਤੇ ਸਰੋਤਿਓ, ਇਸ ਦੇ ਨਾਲ ਹੀ ਮੈਨੂੰ ਸਿਮਰਨ ਕੌਰ ਨੂੰ ਅੱਜ ਦਾ ਪ੍ਰੋਗਰਾਮ ਯੁਵਾਨੀ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਜੈ ਹਿੰਦ।

ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿ ਤੂੰ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿ ਤੂੰ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। ਵੇ ਦਰਦਮੰਦਾਂ ਦੇ ਦਰਦੀਆ ਉੱਠ ਤੱਕ ਆਪਣਾ ਪੰਜਾਬ, ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਸ਼ਰਾਬ।

ਜੀ ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਣੀ। ਪ੍ਰੋਗਰਾਮ ਪੇਸ਼ ਕਰ ਰਹੇ ਸਨ ਸਿਮਰਨ ਕੌਰ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੈ 7:57 ਤੇ ਹੁਣ ਆਨੰਦ ਮਾਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ ਦਾ।

0: ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ ਅਤੇ ਗੁੱਡ ਈਵਨਿੰਗ। ਜੀ ਸਰੋਤਿਓ, ਤੁਹਾਡੇ ਸਾਰਿਆਂ ਦੇ ਫੋਨ ਕਾਲਸ ਤੇ ਆਧਾਰਿਤ ਇਸ ਪ੍ਰੋਗਰਾਮ ਨੂੰ ਮੈਂ ਉਪਾਸਨਾ ਲੈ ਕੇ ਹਾਜ਼ਰ ਹਾਂ ਤੇ ਤੁਹਾਡੇ ਸਾਰਿਆਂ ਦਾ ਪ੍ਰੋਗਰਾਮ ਸ਼ਾਮ ਸੁਹਾਨੀ 'ਚ ਸਵਾਗਤ ਕਰਦੀ ਹਾਂ। ਤੁਸੀਂ ਜੁੜ ਸਕਦੇ ਹੋ ਸਾਡੇ ਨਾਲ 0164-2240-331 ਤੇ ਮੈਨੂੰ ਇੰਤਜ਼ਾਰ ਰਹੇਗਾ ਸਾਡੇ ਪਹਿਲੇ ਕਾਲਰ ਦਾ। ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਕੁਛ ਸੰਦੇਸ਼ ਤੇ ਇੱਕ ਪਿਆਰਾ ਜਿਹਾ ਗੀਤ।
1: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा

0: ਜੀ ਇੱਦਾਂ ਹੀ ਸਾਡੀ ਦੁਨੀਆ ਸਿਆਣੀ ਦੁਨੀਆ ਦੇ ਵਿੱਚ ਸਾਡੇ ਸਿਆਣੇ ਸਿਆਣੇ ਪਹਿਲੇ ਸਰੋਤੇ ਸਾਡੇ ਨਾਲ ਜੁੜ ਚੁੱਕੇ ਨੇ ਤੇ ਆਓ ਉਹਨਾਂ ਨਾਲ ਕਰਦੇ ਹਾਂ ਕੁਝ ਗੱਲਬਾਤ।
1: ਹੈਲੋ, ਸਤਿ ਸ੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
2: ਮਾੜੀ ਪਿੰਡ ਤੋਂ ਬਲਕਾਰ ਬੋਲਦੇ।
1: ਮਾੜੀ ਪਿੰਡ ਤੋਂ ਬਲਕਾਰ ਸਿੰਘ ਜੀ ਗੱਲ ਕਰ ਰਹੇ ਹੋ? ਹਾਂਜੀ ਬਲਕਾਰ ਸਿੰਘ ਜੀ, ਤੁਹਾਡਾ ਸ਼ਾਮ ਸੁਹਾਨੀ ਦੇ ਵਿੱਚ ਅੱਜ ਪਹਿਲਾ ਫੋਨ ਲੱਗਿਆ, ਕਿਵੇਂ ਲੱਗ ਰਿਹਾ ਤੁਹਾਨੂੰ?
2: ਬਹੁਤ ਖੁਸ਼ੀ ਹੋਈ ਹੈ ਜੀ।
1: ਬਹੁਤ ਖੁਸ਼ੀ ਹੈ ਜੀ, ਕੀ ਬਾਤ ਹੈ। ਤੇ ਗੀਤ ਦੱਸ ਦਿਓ ਜੀ ਫਟਾਫਟ, ਤੁਸੀਂ ਕਿਹੜਾ ਸੁਣਨਾ ਚਾਹੋਗੇ?
2: ਬੱਬੂ ਮਾਨ ਦਾ ਕੋਈ ਮਰਜ਼ੀ ਲਾ।
1: ਬੱਬੂ ਮਾਨ ਦਾ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ? ਠੀਕ ਹੈ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਸਾਨੂੰ ਫੋਨ ਕੀਤਾ ਤੇ ਤੁਹਾਡੀ ਪਸੰਦ ਦਾ ਇਹ ਗੀਤ ਹੁਣੀ ਹਾਜ਼ਰ ਕਰਦੇ ਹਾਂ।

ਸਿਫਰ 164 2240 331 ਨੂੰ ਡਾਇਲ ਕਰਕੇ ਸਾਡੇ ਅਗਲੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਹਨ। ਦੇਖਦੇ ਹਾਂ ਕਿ ਕੌਣ ਨੇ ਤੇ ਕਿੱਥੋਂ ਨੇ। ਹੈਲੋ,

0: ਸਟੂਡੀਓ ਦੀ ਟ੍ਰਿੰਗ ਟ੍ਰਿੰਗ ਵੱਜ ਚੁੱਕੀ ਹੈ ਤੇ ਸਾਡੇ ਅਗਲੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਹਨ। ਆਓ ਦੇਖਦੇ ਹਾਂ ਕੌਣ ਨੇ।
1: ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੌਣ ਗੱਲ ਕਰ ਰਹੇ ਹੋ?
1: ਮੈਂ ਬੁੱਟਾ ਸਿੰਘ ਗਿੱਲ, ਪਿੰਡ ਮੌੜ ਮਾਤਾ, ਜ਼ਿਲ੍ਹਾ ਬਰਨਾਲੇ ਤੋਂ ਗੱਲ ਕਰ ਰਿਹਾ।
0: ਕੀ ਬਾਤ ਹੈ ਜੀ ਬੁੱਟਾ ਸਿੰਘ ਜੀ, ਕਿੰਨੀ ਦੇਰ ਬਾਅਦ ਤੁਸੀਂ ਸਟੂਡੀਓ ਦਾ ਨੰਬਰ ਮਿਲਾਇਆ ਹੈ?
1: ਹਾਂਜੀ ਹਾਂਜੀ, 20-25 ਦਿਨ।
0: ਅੱਛਾ, ਠੀਕ ਹੈ ਜੀ। ਬੁੱਟਾ ਸਿੰਘ ਜੀ, ਗੀਤ ਕਿਹੜਾ ਸੁਣਨਾ ਚਾਹੋਗੇ ਤੁਸੀਂ? ਗੀਤ ਕਿਹੜਾ ਸੁਣਨਾ ਚਾਹੋਗੇ? ਗੀਤ
1: ਅਸੀਂ ਕੁਲਦੀਪ ਮਾਨਕ ਦਾ ਗੀਤ ਹੈ ਜੀ, ਚਾਦਰ ਗੀਤ ਹੈ।
0: ਠੀਕ ਹੈ, ਤੁਹਾਡਾ ਗੀਤ ਪੇਸ਼ ਕਰਦੇ ਹਾਂ, ਪਰ ਆਓ ਉਸ ਤੋਂ ਪਹਿਲਾਂ ਸੁਣਦੇ ਹਾਂ ਕੁਝ ਸੰਦੇਸ਼।

0: ਕੀਮਤੀ ਸਮੇਂ ਕੱਢ ਕੇ ਸਾਡੇ ਇੱਕ ਹੋਰ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ। ਆਓ ਦੇਖਦੇ ਹਾਂ ਕੌਣ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਜੀ ਤੁਹਾਡਾ? ਕੌਣ ਗੱਲ ਕਰ ਰਹੇ ਹੋ?
1: ਵਧੀਆ ਜੀ, ਤੁਸੀਂ ਦੱਸੋ।
0: ਬਹੁਤ ਵਧੀਆ ਜੀ, ਕੌਣ ਗੱਲ ਕਰ ਰਹੇ ਹੋ?
1: ਜ਼ਿਲ੍ਹਾ ਬਰਨਾਲਾ, ਪਿੰਡ ਢੋਲਮਾ ਤੋਂ ਸੁਖਦੀਪ ਸਿੰਘ ਗਿੱਲ ਬੋਲਦਾ ਜੀ, ਨਾਲ ਮੇਰਾ ਭਤੀਜਾ ਜਗਪ੍ਰੀਤ ਸਿੰਘ ਗਿੱਲ।
0: ਜੀ ਕੀ ਬਾਤ ਹੈ, ਸੁਖਦੀਪ ਸਿੰਘ ਜੀ
1: ਹਾਂਜੀ,
0: ਤੇ ਜਗਪ੍ਰੀਤ ਸਿੰਘ ਜੀ, ਤੁਹਾਡਾ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਫੋਨ ਕਰਨ ਲਈ ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਸਵਾਗਤ
1: ਤੁਹਾਡਾ ਵੀ
0: ਹੈ
1: ਸਵਾਗਤ ਜੀ ਸਾਡੇ
0: ਪ੍ਰੋਗਰਾਮ।
1: ਪਿੰਡ ਢੋਲਮਾ ਦੇ ਵਿੱਚ।
0: ਹਾਂਜੀ, ਤੇ ਤੁਹਾਡਾ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਸਵਾਗਤ ਵੀ ਹੈ। ਗੀਤ ਕਿਹੜਾ ਸੁਣਨਾ ਪਸੰਦ ਕਰੋਗੇ ਜੀ?
1: ਜੀ ਲਾਲ ਚੰਦ ਜਮਾ ਜੱਟ ਦਾ ਗੀਤ ਆ ਜੀ, ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਆ ਜੀ।
0: ਕਿਆ ਬਾਤ ਹੈ ਜੀ।
1: ਹਾਂਜੀ ਹਾਂਜੀ, ਮੇਰਾ ਜੀ ਗੀਤ, ਮੇਰਾ ਫੋਨ ਲੱਗਿਆ ਸੀ 15 ਅਗਸਤ ਨੂੰ, ਅੱਜ ਮੇਰੇ 17 ਦਿਨ ਹੋ ਗਏ ਜੀ। ਹਾਂਜੀ
0: ਇਹ
1: ਹਾਂਜੀ,
0: ਮੈਨੂੰ ਲੱਗਦਾ ਸਾਡੇ ਸਰੋਤਿਆਂ ਨੂੰ ਥੋੜਾ ਜਿਹਾ ਮੁਸ਼ਕਿਲ ਵੀ ਲੱਗਦਾ ਕਿ ਇੰਨੇ ਟਾਈਮ ਬਾਅਦ ਚਲੋ, ਲੇਕਿਨ ਤੁਹਾਡੇ ਸਾਰੇ
1: ਹਾਂਜੀ ਹਾਂਜੀ
0: ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ
1: ਹਾਂਜੀ
0: ਬਾਕੀ ਸਰੋਤਿਆਂ ਨੂੰ ਵੀ ਮੌਕਾ ਦਿੰਦੇ ਹੋ।
1: ਹਾਂਜੀ ਹਾਂਜੀ, ਇੱਕ ਜੀ ਆਪਣੇ ਲਾਲ ਬਾਈ ਤੋਂ, 70 ਸਿੰਘ ਢਿੱਲੋਂ, ਬਾਬੂ ਸਿੰਘ ਢਿੱਲੋਂ, ਗਿੱਦੜ ਬਾਈ ਤੋਂ ਜੀ ਨਾਲ।
0: ਅੱਛਾ ਜੀ, ਉਹਨਾਂ ਦਾ ਵੀ
1: ਹਾਂਜੀ ਹਾਂਜੀ,
0: ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ ਤੇ ਪ੍ਰੋਗਰਾਮ ਸੁਣਨ ਦੇ ਲਈ। ਚਲਿਏ,
1: ਸ਼ੁਕਰੀਆ,
0: ਤੁਹਾਡਾ
1: ਧੰਨਵਾਦ।
0: ਗੀਤ ਅਸੀਂ ਪੇਸ਼ ਕਰ ਰਹੇ ਹਾਂ ਯਮਲਾ ਜੱਟ ਜੀ ਦੀ ਆਵਾਜ਼ ਦੇ ਵਿੱਚ।

0: ਕਰਦਿਆਂ ਉਹਨਾਂ ਨੇ ਸੰਸਥਾਵਾਂ ਨੂੰ ਰਾਸ਼ਟਰੀ ਸੰਮੇਲਨ ਦੀ ਮੇਜ਼ਬਾਨੀ ਕਰਨ ਲਈ ਵਧਾਈ ਦਿੱਤੀ ਅਤੇ ਭਰੋਸਾ ਪ੍ਰਗਟਾਇਆ ਕਿ ਸੰਸਥਾ ਭਾਰਤ ਦੀ ਬਾਇਓਟੈਕਨੋਲੋਜੀ ਕ੍ਰਾਂਤੀ ਦੇ ਇੱਕ ਰਹਿਨਮਾ ਵਜੋਂ ਉਭਰੇਗੀ। ਸਹਿਯੋਗ ਦੀ ਮਹੱਤਤਾ ਤੇ ਜ਼ੋਰ ਦਿੰਦੇ ਹੋਏ ਡਾ. ਸਿੰਘ ਨੇ ਖੇਤਰ ਦੇ ਪ੍ਰਮੁੱਖ ਸੰਸਥਾਨਾਂ ਜਿਨ੍ਹਾਂ ਵਿਚ ਬ੍ਰਿਕਨਬੀ, PGIE, IMER, ਪੰਜਾਬ ਯੂਨੀਵਰਸਿਟੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਕੁਝ ਹੋਰ ਸੰਸਥਾਵਾਂ ਸ਼ਾਮਿਲ ਨੇ ਨੂੰ ਜੋੜ ਕੇ ਚੰਡੀਗੜ੍ਹ ਮੋਹਾਲੀ ਵਿਗਿਆਨ ਅਤੇ ਨਵੀਨਤਾ ਕਲਸਟਰ ਦੇ ਵਿਕਾਸ ਦੀ ਤਜਵੀਜ਼ ਰੱਖੀ। ਉਨ੍ਹਾਂ ਕਿਹਾ ਕਿ ਅਜਿਹਾ ਕਲਸਟਰ ਮੁਹਾਰਤ ਅਤੇ ਬੁਨਿਆਦੀ ਢਾਂਚੇ ਨੂੰ ਸਾਂਝਾ ਕਰਨ, ਸਾਂਝੀ ਖੋਜ ਨੂੰ ਉਤਸ਼ਾਹਿਤ ਕਰਨ ਅਤੇ ਖੇਤਰ ਦੇ ਬਾਇਓਟੈਕਨੋਲੋਜੀ ਅਤੇ ਨਵੀਨਤਾ ਸਿਲਸਿਲੇ ਨੂੰ ਮਜ਼ਬੂਤ ਕਰਨ ਵਿਚ ਸਹਾਇਤਾ ਕਰ ਸਕਦਾ ਹੈ। ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਕਿਹਾ ਕਿ ਭਾਰਤ ਅਤੇ ਕਤਰ ਇੱਕ ਨਿੱਘੀ ਅਤੇ ਸਥਾਈ ਭਾਈਵਾਲੀ ਸਾਂਝੀ ਕਰਦੇ ਨੇ ਜਿਸ ਵਿਚ ਊਰਜਾ ਸਹਿਯੋਗ ਇਸ ਦੇ ਮੁੱਖ ਥੰਮਾਂ ਵਿਚੋਂ ਇਕ ਹੈ। ਮੰਤਰੀ ਨੇ ਕਤਰ ਵਿਚ ਭਾਰਤ ਦੇ ਨਵੇਂ ਨਿਯੁਕਤ ਰਾਜਦੂਤ ਡਾ. ਕੇ ਸ੍ਰੀਕਰ ਰੈਡੀ ਨਾਲ ਮੁਲਾਕਾਤ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਪੁਰੀ ਨੇ ਪੈਟਰੋਨੇਟ LNG ਅਤੇ ਕਤਰ ਐਨਰਜੀ ਵਿਚਕਾਰ 20 ਸਾਲਾਂ ਦੇ LNG ਸਮਝੌਤੇ ਨੂੰ ਉਜਾਗਰ ਕੀਤਾ ਜਿਸ ਨੇ 2028 ਤੋਂ 2048 ਤੱਕ ਸਾਲਾਨਾ 75 ਲੱਖ ਟਨ ਤੋਂ ਵੱਧ LNG ਸੁਰੱਖਿਅਤ ਕੀਤਾ ਹੈ। ਖੇਡਾਂ ਵਿਚ ਓਲੰਪੀਅਨ CA ਭਵਾਨੀ ਦੇਵੀ ਜਾਪਾਨ ਵਿਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ ਭਾਰਤ ਦੀ 20 ਮੈਂਬਰੀ ਤਲਵਾਰਬਾਜ਼ੀ ਟੀਮ ਦੀ ਅਗਵਾਈ ਕਰਨਗੇ। ਭਾਰਤੀ ਤਲਵਾਰਬਾਜ਼ੀ ਐਸੋਸੀਏਸ਼ਨ FAI ਨੇ ਕੱਲ੍ਹ ਇਸ ਟੀਮ ਦਾ ਐਲਾਨ ਕੀਤਾ। 20ਵੀਆਂ ਏਸ਼ੀਆਈ ਖੇਡਾਂ ਇਸ ਸਾਲ 19 ਸਤੰਬਰ ਤੋਂ 4 ਅਕਤੂਬਰ ਤੱਕ ਜਾਪਾਨ ਦੇ ਆਈਚੀ ਨਾਗੋਆ ਵਿਖੇ ਹੋਣਗੀਆਂ। ਭਾਰਤ ਦੇ ਟੇਬਲ ਟੈਨਿਸ ਖਿਡਾਰੀ ਅੰਕੁਰ ਭੱਟਾਚਾਰਜੀ ਨੇ WTT ਫੀਡਰ ਓਲੋਮੋਕ ਟੂਰਨਾਮੈਂਟ ਵਿਚ ਆਪਣਾ ਪਹਿਲਾ WTT ਸਿੰਗਲਸ ਖਿਤਾਬ ਜਿੱਤ ਲਿਆ ਹੈ। ਅੰਕੁਰ ਨੇ ਹਮਵਤਨ ਆਕਾਸ਼ਪਾਲ ਨਾਲ ਮਰਦਾਂ ਦੇ ਡਬਲਸ ਮੁਕਾਬਲੇ ਵਿਚ ਵੀ ਸੋਨੇ ਦਾ ਤਮਗਾ ਜਿੱਤਿਆ ਹੈ। AFC ਅੰਡਰ 20 ਏਸ਼ੀਆਈ ਕੱਪ ਫੁੱਟਬਾਲ 2027 ਦੇ ਕੁਆਲੀਫਾਇਰ ਵਿਚ ਅੱਜ ਤਾਸ਼ਕੰਦ ਵਿਚ ਭਾਰਤ ਨੇ ਸੀਰੀਆ ਨੂੰ 1-0 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਭਾਰਤ ਦਾ ਅਗਲਾ ਮੁਕਾਬਲਾ ਵੀਰਵਾਰ ਨੂੰ ਮੇਜ਼ਬਾਨ ਉਜ਼ਬੇਕਿਸਤਾਨ ਨਾਲ ਹੋਏਗਾ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬਿਸ਼ਕੇਕ ਵਿਚ ਈਰਾਨ, ਕਿਰਗਿਸਤਾਨ ਅਤੇ ਅਰਮੇਨੀਆ ਦੇ ਨੇਤਾਵਾਂ ਨਾਲ ਦਵੱਲੀਆਂ ਮੀਟਿੰਗਾਂ ਕੀਤੀਆਂ। ਭਾਰਤ ਦਾ ਕੁੱਲ ਘਰੇਲੂ ਉਤਪਾਦ GDP ਮਾਲੀ ਸਾਲ 2026-27 ਦੀ ਪਹਿਲੀ ਤਿਮਾਹੀ ਵਿਚ 7.8% ਵਧਿਆ। ਪ੍ਰਧਾਨ ਮੰਤਰੀ ਮੋਦੀ ਨੇ ਮਿਸਾਲੀ GDP ਵਿਕਾਸ ਦਰ ਨੂੰ ਵੱਡੀ ਪ੍ਰਾਪਤੀ ਦੱਸਿਆ। ਸਰਕਾਰ ਨੇ 1.27 ਲੱਖ ਕਰੋੜ ਰੁਪਏ ਦੇ ਖਰਚ ਨਾਲ ਸੈਮੀਕੋਨ ਯੋਜਨਾ ਦੇ ਦੂਜੇ ਗੇੜ ਨੂੰ ਨੋਟੀਫਾਈ ਕੀਤਾ। ਸੁਪਰੀਮ ਕੋਰਟ ਨੇ ਤੇਜ਼ਾਬ ਦੀ ਪਰਚੂਨ ਵਿਕਰੀ ਤੇ ਪਾਬੰਦੀ ਲਾਉਣ ਬਾਰੇ ਕੇਂਦਰ ਤੋਂ ਜਵਾਬ ਮੰਗਿਆ ਹੈ। AFC ਅੰਡਰ 20 ਏਸ਼ੀਆਈ ਕੱਪ ਫੁੱਟਬਾਲ 2027 ਦੇ ਕੁਆਲੀਫਾਇਰ ਵਿਚ ਅੱਜ ਭਾਰਤ ਨੇ ਸੀਰੀਆ ਨੂੰ 1-0 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਆਕਾਸ਼ਵਾਣੀ ਖਬਰਾਂ, ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੇ ਇੱਕ ਵਾਰ ਫਿਰ ਮੈਂ ਉਪਾਸਨਾ ਲੈ ਕੇ ਹਾਜ਼ਰ ਹਾਂ ਤੁਹਾਡੇ ਮਨਪਸੰਦ ਗੀਤਾਂ ਦੀ ਫਰਮਾਇਸ਼ ਤੇ ਪ੍ਰੋਗਰਾਮ ਸ਼ਾਮ ਸੁਹਾਨੀ। ਤੇ ਸਾਡੇ ਸਰੋਤੇ ਸਾਡੇ ਨਾਲ ਜੁੜ ਚੁੱਕੇ ਨੇ। ਆਓ ਦੇਖਦੇ ਹਾਂ ਕਿ ਕੌਣ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ
2: ਹੈਲੋ
1: ਹੈਲੋ ਹਾਂਜੀ, ਤੁਹਾਡਾ ਸ਼ਾਮ ਸੁਹਾਨੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਕੌਣ ਗੱਲ ਕਰ ਰਹੇ ਹੋ? ਰੀਨਾ ਕੌਰ ਜੀ ਗੱਲ ਕਰ ਰਹੇ ਹੋ। ਰੀਨਾ ਜੀ, ਕਿਹੜਾ ਗਾਣਾ ਸੁਣਨਾ ਪਸੰਦ ਕਰੋਗੇ ਜੀ ਤੁਸੀਂ?
2: ਕੁਲਦੀਪ ਮਾਨਕ ਦਾ ਕੋਈ ਵੀ ਸੁਣਾ ਦਿਓ।
1: ਕੁਲਦੀਪ ਮਾਨਕ ਦਾ ਕੋਈ ਵੀ ਗੀਤ ਸੁਣਾ ਦਿਓ। ਠੀਕ ਹੈ ਰੀਨਾ ਜੀ, ਤੁਸੀਂ ਆਪਣੇ ਰੇਡੀਓ ਸੈੱਟ ਤੇ ਆਪਣੀ ਫਰਮਾਇਸ਼ ਦਾ ਇਹ ਗਾਣਾ ਸੁਣੋ ਤੇ ਤੁਹਾਡਾ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਆਓ ਸੁਣਦੇ ਹਾਂ ਉਸ ਤੋਂ ਪਹਿਲਾਂ ਕੁਝ ਸੰਦੇਸ਼।
3: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग। कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग। कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।

0: 0162-40-331 ਨੂੰ ਡਾਇਲ ਕਰਕੇ ਸਾਡੇ ਨਾਲ ਸਾਡੇ ਅਗਲੇ ਸਰੋਤਾ ਜੁੜ ਚੁੱਕੇ ਹਨ। ਹੈਲੋ,
1: ਹਾਂਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੌਣ ਗੱਲ ਕਰ ਰਹੇ ਹੋ?
1: ਹਾਂਜੀ, ਮੈਂ ਬਲਦੇਵ ਸਿੰਘ, ਪਿੰਡ ਭਗਵਾਨਗੜ੍ਹ ਉਰਫ ਭੁੱਖਿਆਂ ਵਾਲੀ, ਜ਼ਿਲ੍ਹੇ ਬਠਿੰਡੇ ਤੋਂ ਬੋਲਦਾ ਭੈਣ ਜੀ।
0: ਬਲਦੇਵ ਸਿੰਘ ਜੀ, ਤੁਹਾਡਾ ਪ੍ਰੋਗਰਾਮ ਸ਼ਾਮ ਸੁਹਾਣੀ ਦੇ ਵਿੱਚ ਕਾਲ ਕਰਨ ਲਈ
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਕਾਲ ਅਟੈਂਡ ਕਰਨ ਲਈ।
0: ਵੀ ਹੈ। ਹਾਂਜੀ ਹਾਂਜੀ ਹਾਂਜੀ, ਬਿਲਕੁਲ।
1: ਹਾਂਜੀ, ਗੀਤ ਸੁਣਾਂਗੇ ਵੀ ਹਰਭਜਨ ਮਾਨ ਦਾ।
0: ਠੀਕ ਹੈ ਜੀ, ਹਰਭਜਨ ਮਾਨ ਦਾ ਤੁਹਾਡੀ
1: ਬਾਬਲ, ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ।
0: ਕੀ ਬਾਤ ਹੈ ਜੀ, ਬਹੁਤ ਸੋਹਣਾ ਗੀਤ ਤੁਸੀਂ।
1: ਹਾਂਜੀ, ਮੇਰੀ ਪੋਤੀ ਕੈਨੇਡਾ ਜਾਏ ਜੀ, ਫਿਰ ਮੈਨੂੰ ਜਿੱਦੇ ਯਾਦ ਆਉਂਦੀ ਆ ਉਦੋਂ ਮੈਂ ਇਹੀ ਗੀਤ ਲਵਾਉਣਾ ਹੁਣ।
0: ਕੀ ਬਾਤ ਹੈ ਜੀ, ਬਿਲਕੁਲ। ਇਹ ਜਿਹੜੇ ਆਪਣੇ ਧੀਆਂ, ਆਪਣੇ ਪੁੱਤਰ ਜਿਹੜੇ ਸਾਡੇ ਪ੍ਰਦੇਸ਼ ਦੇ ਵਿੱਚ ਰਹਿੰਦੇ ਨੇ, ਤੇ
1: ਹਾਂਜੀ,
0: ਉਹਨਾਂ ਦੇ ਲਈ ਚਲੋ ਇਹ ਗੀਤ ਤਾਂ ਹੈ, ਪਰ ਇਹਦੇ ਨਾਲ ਹੀ ਇਹ ਸਾਡੀਆਂ ਦੁਆਵਾਂ ਵੀ ਹੁੰਦੀਆਂ ਨੇ
1: ਉਹ ਜੀ, ਬਹੁਤ
0: ਉਹਨਾਂ ਨੂੰ।
1: ਪੁਰਾਣਾ ਸਰੋਤਾ ਮੈਂ, 75 ਸਾਲ ਮੈਨੂੰ, ਬਹੁਤ ਸਾਲ ਹੋ ਗਏ ਮੈਨੂੰ ਸੁਣਦੇ ਨੂੰ।
0: ਕੀ ਬਾਤ ਹੈ ਜੀ, ਬਸ ਤੁਹਾਡੇ ਸਾਰੇ ਸਰੋਤਿਆਂ ਦਾ ਪਿਆਰ ਹੀ ਹੈ ਜੀ, ਜਿਹੜਾ ਸਾਡੇ ਨਾਲ ਜੁੜਿਆ ਹੋਇਆ ਤੇ ਸਾਨੂੰ ਇੰਨਾ ਅੱਗੇ ਲੈ ਕੇ ਜਾ ਰਿਹਾ ਹੈ। ਠੀਕ ਹੈ ਜੀ,
1: ਹਾਂਜੀ,
0: ਬਲਦੇਵ ਸਿੰਘ ਜੀ, ਤੁਹਾਡੀ ਫਰਮਾਇਸ਼ ਤੇ ਇਹ ਗੀਤ ਆਪਾਂ ਚਲਾ ਰਹੇ ਹਾਂ ਹਰਭਜਨ ਮਾਨ ਦੀ ਆਵਾਜ਼ ਵਿੱਚ।

0: ਬਿਲਕੁਲ ਜੀ, ਬਿਲਕੁਲ। ਜਿੱਦਾਂ ਸਾਡੇ ਗਾਣਾ ਅਸੀਂ ਸੁਣ ਰਹੇ ਸੀ, ਉਦਾਂ ਹੀ ਸਾਡੇ ਸਰੋਤੇ, ਆਪ ਇੰਨਾ ਕਹਿਣ ਨਾ ਕਹਿਣ, ਪਰ ਉਹਨਾਂ ਦੀ ਫਰਮਾਇਸ਼ ਤੇ ਕਿਤੇ ਗਾਣੇ ਉਹਨਾਂ ਦੀ ਸਾਰੀ ਭਾਵਨਾਵਾਂ ਨੂੰ ਦੱਸ ਦਿੰਦੇ ਨੇ। ਤੇ ਸਾਡੇ ਨਾਲ ਸਾਡੇ ਅਗਲੇ ਸਰੋਤੇ ਜੁੜ ਚੁੱਕੇ ਨੇ, ਆਓ ਦੇਖਦੇ ਹਾਂ ਕੌਣ ਨੇ। ਹੈਲੋ,
1: ਭੈਣ ਜੀ, ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੌਣ ਗੱਲ ਕਰ ਰਹੇ ਹੋ?
1: ਭੈਣ ਜੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਪਿੰਡ ਲਾਲਬਾਈ ਤੋਂ ਨਛੱਤਰ ਸਿੰਘ ਢਿੱਲੋਂ ਗੱਲ ਕਰ ਰਿਹਾ ਜੀ।
0: ਨਛੱਤਰ ਸਿੰਘ ਢਿੱਲੋਂ ਜੀ, ਤੁਹਾਡਾ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਗੀਤ
1: ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ।
0: ਹਾਂਜੀ, ਗੀਤ ਕਿਹੜਾ ਸੁਣਨਾ ਪਸੰਦ ਕਰੋਗੇ?
1: ਗੀਤ ਭੈਣ ਜੀ ਅੱਜ ਸੁਣਾਂਗੇ ਆਪਾਂ ਹਿੰਦੀ ਫਿਲਮ ਹੈਗੀ, ਇੱਕ ਸਪਿਆ ਇੱਕ ਲਕੀਰਾ, ਉਹਦੇ ਵਿੱਚ ਮੁਹੰਮਦ ਰਫੀ ਦਾ ਗੀਤ ਹੈ ਜੀ, ਹਮ ਤੁਮ ਸੇ ਜੁਦਾ ਹੋ ਕੇ ਮਰ ਜਾਏਂਗੇ ਰੋ ਰੋ ਕੇ।
0: ਅੱਛਾ ਜੀ, ਕਿਆ ਬਾਤ ਹੈ, ਕਿਆ ਬਾਤ ਹੈ
1: ਤੇ
0: ਜੀ, ਬੜਾ
1: ਹਾਂਜੀ, ਇਹ
0: ਕਲਾਸਿਕ ਜਿਹਾ
1: ਸਾਰੇ
0: ਗਾਣਾ
1: ਸਾਡੇ
0: ਤੁਸੀਂ
1: ਸੁਣਨ ਵਾਲੇ
0: ਦੱਸਿਆ।
1: ਸਰੋਤਿਆਂ ਨੂੰ ਸਮੁੱਚੀ ਟੀਮ ਨੂੰ ਮੇਰੇ ਵੱਲੋਂ ਡੈਡੀਕੇਟ ਹੈ ਜੀ, ਨਾਲ ਹੈਗੇ ਜੀ ਸੁਖਦੀਪ ਸਿੰਘ ਗਿੱਲ ਤੇ ਗਿੱਦੜਵਾ ਤੋਂ ਬਾਬੂ ਸਿੰਘ ਢਿੱਲੋਂ ਜੀ।
0: ਅੱਛਾ ਜੀ, ਕਿਆ ਬਾਤ ਹੈ, ਸਾਰਿਆਂ ਦਾ ਸਵਾਗਤ ਹੈ ਜੀ। ਪਰ ਆਓ, ਤੁਹਾਡੇ ਫਰਮਾਇਸ਼ ਤੇ ਇਹ ਗਾਣਾ ਆਪਾਂ ਚਲਾਉਂਦੇ ਹਾਂ।
1: ਹਾਂਜੀ, ਸਮੁੱਚੀ ਟੀਮ ਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਡੈਡੀਕੇਟ ਹੈ ਜੀ, ਸਾਡੇ ਕੰਨਾਂ ਕੰਨ ਨੂੰ ਇਹੀ ਗਾਣਾ।
0: ਬਿਲਕੁਲ ਬਿਲਕੁਲ ਜੀ, ਸਾਡੀ ਸਾਰੀ ਟੀਮ ਵੱਲੋਂ ਤੇ ਸਾਡੇ ਸਾਰੇ ਸਰੋਤਿਆਂ ਵੱਲੋਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਇਸ ਗਾਣੇ ਦੇ ਲਈ।
1: ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ।
0: ਹਾਂਜੀ।

0: ਜੀ ਸਰੋਤਿਓ, ਇਸ ਗੀਤ ਦੇ ਨਾਲ ਹੀ ਮੈਨੂੰ ਉਪਾਸਨਾ ਕੌਸ਼ਿਕ ਨੂੰ ਦਿਓ ਇਜਾਜ਼ਤ ਪ੍ਰੋਗਰਾਮ ਸ਼ਾਮ ਸੁਹਾਨੀ ਨੂੰ ਸਮਾਪਤ ਕਰਨ ਦੀ। ਖੁਸ਼ ਰਹੋ, ਮੁਸਕੁਰਾਉਂਦੇ ਰਹੋ ਤੇ ਆਬਾਦ ਰਹੋ। ਆਪਣਾ ਤੇ ਆਪਣੇ ਆਪਣਿਆਂ ਦਾ ਧਿਆਨ ਰੱਖੋ।
1: ਪ੍ਰੋਗਰਾਮ ਸ਼ਾਮ ਸੁਹਾਨੀ।
0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਣੀ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ 8 ਵਜੇ ਦਾ ਤੇ ਆਓ ਹੁਣ ਸੁਣਦੇ ਹਾਂ NCERT ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਉਮੰਗ।

0: मैं उपासना कौशिक
1: ते मैं रमा शर्मा
0: लेके हाजिर हाँ प्रोग्राम पंच पाणिया दे गीत। यही प्रोग्राम आधारित है तुहाडे व्हाट्सएप स्नेहा ते खतन।
1: खतां दे उत्ते। तां उपासना व्हाट्सएप स्नेहा भेजण लई स्टूडियो दा मोबाइल नंबर दस दिए।
0: जी बिल्कुल।
1: तां स्टूडियो दा मोबाइल नंबर नोट करो जी, 7173-7146। तुसी सानू व्हाट्सएप स्नेहा भेज सकदे हो, खत भी लिख सकदे हो। ते उपासना जिहड़ा सब तो पहला खत प्राप्त होया है, तुसी दसोगे साडे स्रोतियां नू कि ओ ਕਿਹੜਾ ਕਿੱਥੋਂ ਪ੍ਰਾਪਤ ਹੋਇਆ, ਆਪਾਂ ਨੂੰ ਕਿਹੜੇ ਸਰੋਤਾਂ ਦਾ ਖਾਤਾ ਆਪਾਂ ਨੂੰ ਮਿਲਿਆ?
0: ਜੀ ਜੀ ਰਮਾ ਜੀ, ਸਾਡਾ ਜਿਹੜਾ ਪਹਿਲਾ ਖਤ ਸਾਡੇ ਕੋਲ ਮਿਲਿਆ ਹੈ ਉਹ ਹੈਗਾ ਜੀ ਸਤਪਾਲ ਚਲਾਣਾ, ਪਿੰਡ ਪੁੰਨੀ ਵਾਲਾ, ਰੁਲਦੂ, ਤਹਿਸੀਲ ਡੱਬਵਾਲੀ ਤੋਂ। ਇਹਦੇ ਨਾਲ ਹੀ ਅਲੀਕਾ ਪਿੰਡ ਡੱਬਵਾਲੀ ਤੋਂ ਸਾਡੇ ਕੋਲ ਸੁਨੇਹਾ ਆਇਆ ਹੈ ਬਸੰਤ ਸਿੰਘ ਚੰਨ, ਰਾਜਕੁਮਾਰ, ਸੁਨੀਤਾ, ਕੁਲਦੀਪ ਗਾਂਧੀ ਦਾ।
1: ਤੇ ਉਪਾਸਨਾ ਵਟਸਐਪ ਸੁਨੇਹਾ ਵੀ ਆਪਣੇ ਕੋਲ ਪਹੁੰਚ ਚੁੱਕਿਆ ਜੀ। ਪਿੰਡ ਢਿੱਲਵਾਂ ਤੋਂ ਸੁਖਦੇਵ ਸਿੰਘ ਗਿੱਲ, ਪਿੰਡ ਗਿੱਦੜਵਾ ਤੋਂ ਬਾਬੂ ਸਿੰਘ ਢਿੱਲੋਂ, ਪਿੰਡ ਲਾਲਬਾਈ ਤੋਂ ਨਛੱਤਰ ਸਿੰਘ ਢਿੱਲੋਂ ਤੇ ਪਿੰਡ ਗਦਰਾਣੇ ਤੋਂ ਜੈਲਾ ਸਿੰਘ।
0: ਇਹਦੇ ਨਾਲ ਹੀ ਦੂਜਾ ਸੁਨੇਹਾ ਮੇਰੇ ਕੋਲ ਆਇਆ ਹੈ ਜੀ ਪੁੱਚੋ ਕੈਂਚੀਆਂ ਬਠਿੰਡਾ ਤੋਂ, ਪ੍ਰੇਮ ਸਿੰਘ, ਮਨਜੀਤ ਕੌਰ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਅਤੇ ਅਭਿਜੋਦਾ।
1: ਤੇ ਅਗਲਾ ਸੁਨੇਹਾ ਵੀ ਮੈਂ ਦੱਸਦਾ ਤੁਹਾਨੂੰ, ਹਰਜਿੰਦਰ ਸਿੰਘ ਬਰਾੜ ਦਾ। ਇਹਨਾਂ ਦਾ ਪਿੰਡ ਹੈ ਜੀਦਾ ਤੇ ਜ਼ਿਲ੍ਹਾ ਹੈ ਬਠਿੰਡਾ। ਤੇ ਇਹਨਾਂ ਸਾਰਿਆਂ ਦੀ ਪਸੰਦ ਤੇ ਆਪਾਂ ਗੀਤ ਸੁਣ ਲਈਏ ਜੀ।
0: ਜੀ ਬਿਲਕੁਲ।

0: ਜੀ ਰਮਾ ਜੀ, ਸਾਡੇ ਕੋਲ ਸਾਡਾ ਅਗਲਾ ਖਤ ਪਹੁੰਚ ਚੁੱਕਿਆ ਹੈ ਜੀ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ ਤੇ ਵੰਸ਼ ਬੱਤਾ ਦਾ।
1: ਤੇ ਵਟਸਐਪ ਸੁਨੇਹਾ ਉਪਾਸਨਾ ਮਿਲਿਆ ਹੈ ਜੀ ਪਿੰਡ ਫੁੱਲੋ ਮਿੱਠੀ ਤੋਂ ਹਰਜਸ ਸਿੰਘ ਢਿੱਲੋਂ, ਦੀਪਿੰਦਰ ਸਿੰਘ ਢਿੱਲੋਂ, ਗੁਰਵਾਰੇ ਸਿੰਘ ਢਿੱਲੋਂ, ਭੋਲਾ ਸਿੰਘ ਬੈਣੀਵਾਲ, ਬਲਕਾਰ ਸਿੰਘ ਸਿੱਧੂ, ਤਾਰੀ, ਜੀਤ ਸਿੰਘ ਕੌਲਧਰ। ਤੇ ਤੁਸੀਂ ਅਗਲਾ ਖਤ ਦੱਸੋ ਉਪਾਸਨਾ।
0: ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਸਾਡੇ ਕੋਲ ਅਗਲੀ ਫਰਮਾਇਸ਼ ਜੀ ਆਈ ਹੈ। ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ ਤੇ ਸੀਤਾ ਔਰ ਗੀਤਾ ਵੱਲੋਂ।
1: ਤੇ ਅਗਲਾ ਸੁਨੇਹਾ ਹੈ ਜੀ ਜਗਸੀਰ ਸਿੰਘ, ਮੰਦਰ ਸਿੰਘ, ਲਛਮਣ ਸਿੰਘ, ਮੌੜ, ਸੰਧੂਰਾ ਸਿੰਘ ਵੀ ਮੌੜ ਤੋਂ ਲਿਖ ਰਹੇ ਨੇ ਜੀ, ਲੀਲਾ ਸਿੰਘ, ਦਰਸ਼ਨ ਸਿੰਘ, ਭੂਰਾ ਸਿੰਘ, ਗੁਰਮੇਲ ਸਿੰਘ, ਮੱਖਣ ਸਿੰਘ, ਪਿੰਡ ਬੱਲੋ, ਜ਼ਿਲ੍ਹਾ ਬਠਿੰਡਾ। ਤੇ ਇਹਨਾਂ ਦੀ ਪਸੰਦ 'ਤੇ ਆਪਾਂ ਗੀਤ ਸੁਣੀਏ ਜੀ ਅਗਲਾ।
0: ਜੀ ਬਿਲਕੁਲ।

0: ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਪ੍ਰੋਗਰਾਮ ਪੰਜ ਪਾਣੀਆਂ ਦਾ ਗੀਤ ਸਮਾਪਤ ਹੁੰਦਾ ਹੈ। ਮੈਨੂੰ ਉਪਾਸਨਾ ਕੌਸ਼ਿਕ ਨੂੰ
1: ਤੇ ਮੈਨੂੰ ਰਮਾ ਸ਼ਰਮਾ ਨੂੰ ਦਿਓ ਇਜਾਜ਼ਤ ਪ੍ਰੋਗਰਾਮ ਸਮਾਪਤ ਕਰਨ ਦੀ।
0: ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 8:45 ਤੇ ਹੁਣ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ, ਤੇ ਠੀਕ 9 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਨਿਊਜ਼ ਐਟ 9 ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਛ ਪਲ ਕਰੋ ਇੰਤਜ਼ਾਰ।

ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਦੇ ਪ੍ਰਸਾਰਣ ਆਕਾਸ਼ਵਾਣੀ ਦੇ ਮੁੰਬਈ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਨਾਲ। ਸਟੂਡੀਓ ਦੀ ਘੜੀ ਦੇ ਮੁਤਾਬਿਕ ਸਮਾਂ ਹੋ ਰਿਹਾ ਹੈ ਰਾਤ ਦੇ 11:20 ਤੇ ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:53 ਤੇ ਕੱਲ੍ਹ ਦੀ ਪ੍ਰਸਾਰਣ ਸਭਾ ਦੇ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਨਮਸਕਾਰ। ਜੈ ਹਿੰਦ।